0: ਸ਼ਲੋਕ ਮਹਲਾ ਦੂਜਾ ਇੱਕ ਨੇ ਦਾਤ ਆਪਸ ਤੇ ਜੇ ਪਾਈਏ ਨਾਨਕ ਸਾਕਰਮਾਤ ਸਾਹਿਬ ਜਿੱਥੇ ਜੋ ਮਿਲੇ ਮਹਲਾ ਦੂਜਾ ਏਕ ਨਹੀਂ ਜਾ ਕਰੇ ਜਿਦ ਵਗਦਮ ਨਾ ਜਾਏ
1: ਨਾਨਕ ਸੇਵਕ ਕਾਂਡੀਏ ਜਿਸੇ ਦੀ ਖਸਮ ਸਮਾਏ।

0: पद संपूर्ण।
1: जो जो कथे सुने कर कीर्तन ताकि दुर्मत नाश सगल मनोरथ

ਨਾਸ਼ਰੋ ਮਨਸੂਰ ਗੁਰੂ ਗੋਬਿੰਦ ਸਿੰਘ ਇਸ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਹੱਕ ਰਾਗ ਮਨਜ਼ੂਰ ਗੁਰੂ ਗੋਬਿੰਦ ਸਿੰਘ ਸੁਬਲਾ ਫੈਜ਼ ਨੂਰ ਗੁਰੂ ਗੋਬਿੰਦ ਸਿੰਘ ਹੱਕ ਹੱਕ ਅਗਾਹ ਗੁਰੂ ਗੋਬਿੰਦ ਸਿੰਘ ਸ਼ਾਹੀ ਸ਼ੈਲ ਸ਼ਾਹ ਗੁਰੂ ਗੋਬਿੰਦ ਸਿੰਘ ਵਰਦੋ ਆਲਮ ਦਸਤ ਗੁਰੂ ਗੋਬਿੰਦ ਸਿੰਘ ਜੁਮਲਾ ਆਲਮੀ ਪਸਤ ਗੁਰੂ ਗੋਬਿੰਦ ਸਿੰਘ ਆਲੇ ਮੁਲ ਅਸਤਾਰ ਗੁਰੂ ਗੋਬਿੰਦ ਸਿੰਘ ਅਬਰੇ ਰਹਿਮਦ ਬਾਰ ਗੁਰੂ ਗੋਬਿੰਦ ਸਿੰਘ ਖਾਲਸੂ ਬਕੀਨਾ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਈਨਾ ਗੁਰੂ ਗੋਬਿੰਦ ਸਿੰਘ ਕਾਦਰੇ ਹਰਕਾਰ ਗੁਰੂ ਗੋਬਿੰਦ ਸਿੰਘ ਵਿਕ ਸਾਰਾ ਯਾਰ ਗੁਰੂ ਗੋਬਿੰਦ ਸਿੰਘ ਧੰਨ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਪਵਿੱਤਰ ਪਾਵਨ ਤਖ਼ਤ ਸੱਚਖੰਡ ਦਰਬਾਰ ਜੀ ਦੀਆਂ ਹਾਜ਼ਰੀਆਂ ਭਰਦਿਆਂ ਹੋਇਆ ਕੀਰਤਨ ਦਾ ਸਤਿਕਾਰ ਕਰਦਿਆਂ ਹੋਇਆ ਗੁਰੂ ਰੂਪ ਸਾਧ ਸੰਗਤ ਜੀ ਵੱਲੋਂ ਕੀਰਤਨ ਸ਼ਬਦ ਭੇਟ ਬੇਅੰਤ ਮਾਇਆ ਹਾਜ਼ਰ ਹੋਈ ਹੈ ਹਾਜ਼ਰੀਆਂ ਦਰ ਵਿੱਚ ਪ੍ਰਵਾਨ ਕਰਨੀਆਂ ਗੁਰੂ ਰੂਪ ਸਾਧ ਸੰਗਤ ਜੀ ਦੀਆਂ ਆਸਾ ਮਨਸਾ ਸੰਪੂਰਨ ਕਰਨੀਆਂ ਯਾਤਰਾ ਸਫਲੀ ਕਰਨੀ ਹਰ ਮੈਦਾਨ ਫਤਿਹ ਰੱਖਣਾ ਚੜ੍ਹਦੀ ਕਲਾ ਰੱਖਣੀ।

0: ਲਾਗ ਤੇਰੇ ਕਰਨ ਵਧਾਈ ਤੁਧ ਕਰ ਮਨ ਹੰਤਾ ਦੇ ਜਪਣਾ ਆਪ ਕਰ
1: ਸਰਬ ਕਲਾ ਭਰਪੂਰ ਦਿਸੈ ਜਦ ਕਤਾ ਨਾਨਕ ਦਾਸਨ।

ਬੱਲੇ ਆ ਰੇ ਸੱਚਿਆ ਸਦਾ ਸਦਾ ਬੱਲੇ ਆ ਰੇ ਤੁਧਿਆ ਗੇ ਆ ਰੇ ਦਾਸੇ ਅਮਾਰੀ

ਸ਼ਨੀ ਸ਼ੈਲਿੰਦਰ ਸਿੰਘ ਜੀ ਮਾਨ ਲੰਗਰਾਂ ਵਿੱਚ ਬੇਅੰਤ ਮਾਇਆ ਹਾਜ਼ਰ ਕਰਦੇ ਪਾਤਸ਼ਾਹ ਕਿਰਪਾ ਕਰਨਾ ਚੜ੍ਹਦੀ ਕਲਾ ਬਖਸ਼ਣੀ। ਬਾਬਾ ਕੁਲਵੰਤ ਸਿੰਘ ਜੀ ਵੱਲੋਂ 200 ਰੁਪਈਏ ਹਾਜ਼ਰ ਹੋਏ ਹਨ ਪਾਤਸ਼ਾਹ ਕਿਰਪਾ ਕਰਨਾ ਚੜ੍ਹਦੀ ਕਲਾ ਰੱਖਣੀ ਦੇਹ ਅਰੋਗਤਾ ਬਖਸ਼ਣਾ। ਸਰਦਾਰ ਰਤਨ ਸਿੰਘ ਜੀ ਅਮਰ ਸਿੰਘ ਜੀ ਵਾਸਰੀ ਵਾਲੇ ਲੰਗਰਾਂ ਵਿੱਚ ਬੇਅੰਤ ਮਾਇਆ ਹਾਜ਼ਰ ਕਰਦੇ ਦੇਹ ਅਰੋਗਤਾ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣੀ। ਅਮਰਜੀਤ ਕੌਰ ਈਸ਼ਵਰ ਸਿੰਘ ਜੀ ਗ੍ਰੰਥੀ ਜਨਮ ਦਿਨ ਦੇ ਖੁਸ਼ੀਆਂ ਵਜੋਂ ਬੇਅੰਤ ਮਾਇਆ ਹਾਜ਼ਰ ਹੋਈ ਹੈ ਪਾਤਸ਼ਾਹ ਕਿਰਪਾ ਕਰਨਾ ਦੀਰਘ ਆਯੂ ਦੀ ਦਾਤ ਗੁਰਸਿੱਖੀ ਜੀਵਨ ਸੁੱਖ ਸ਼ਾਂਤੀ ਚੜ੍ਹਦੀ ਕਲਾ ਰੱਖਣੀ। ਸਵਰਗਵਾਸੀ ਅਜੀਤ ਸਿੰਘ ਜੀ ਵੱਲੋਂ ਜਸਬੀਰ ਕੌਰ ਗਾਂਧੀ ਮਿੱਠੀ ਯਾਦ ਵਿੱਚ ਪਰਿਵਾਰ ਵੱਲੋਂ 1000 ਰੁਪਈਏ ਹਾਜ਼ਰ ਹੋਏ ਹਨ ਸੱਚੇ ਪਾਤਸ਼ਾਹ ਕਿਰਪਾ ਕਰਨਾ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਪਿੱਛੇ ਪਰਿਵਾਰ ਦੀ ਚੜ੍ਹਦੀ ਕਲਾ ਰੱਖਣੀ। ਹਰਮੀਤ ਸਿੰਘ ਜੀ ਰਤਨ ਸਿੰਘ ਜੀ ਵਾਸਰੀ ਵਾਲੇ ਬੇਅੰਤ ਮਾਇਆ ਹਾਜ਼ਰ ਹੋਈ ਹੈ ਚੜ੍ਹਦੀ ਕਲਾ ਬਖਸ਼ਣੀ। ਹੰਸਰਾਜ ਸਿੰਘ ਜੀ ਰਤਨ ਸਿੰਘ ਜੀ ਵਾਸਰੀ ਵਾਲੇ ਦੇਹ ਅਰੋਗਤਾ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣੀ। ਜਨਮ ਦਿਨ ਦੇ ਖੁਸ਼ੀਆਂ ਵਜੋਂ ਜਪਿੰਦਰ ਸਿੰਘ ਜੀ ਬੇਅੰਤ ਮਾਇਆ ਹਾਜ਼ਰ ਕਰਦੇ ਹਨ ਦੀਰਘ ਆਯੂ ਦੀ ਦਾਤ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਣੀ।

ਚੁਨਾ ਚੜ੍ਹਦੀ ਕਲਾ ਬਖਸ਼ਣੀ। ਸ਼ੁਕਰਾਨੇ ਵਜੋਂ ਬੀਬੀ ਗੁਰਮੀਤ ਕੌਰ, ਜਸਪਾਲ ਸਿੰਘ ਜੀ ਭੰਡਾਰੀ ਲੰਗਰਾਂ ਵਿੱਚ ਕੜਾਹ ਪ੍ਰਸ਼ਾਦੀਆਂ ਦੇਗਾਂ ਲਈ 1,000 ਰੁਪਏ ਹਾਜ਼ਰ ਕਰਦੇ ਹਨ। ਸੱਚੇ ਪਾਤਸ਼ਾਹ ਕਿਰਪਾ ਕਰਨਾ, ਹੋਰ ਖੁਸ਼ੀਆਂ ਬਖਸ਼ਣੀਆਂ, ਗੁਰਸਿੱਖੀ ਜੀਵਨ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣੀ। ਸੱਚਖੰਡ ਇਨਫਰਾਸਟਰਕਚਰ ਕੜਾਹ ਪ੍ਰਸ਼ਾਦੀਆਂ ਦੇਗਾਂ ਲਈ 1,000 ਰੁਪਈਏ ਹਾਜ਼ਰ ਕਰਦੇ।

ਚੜ੍ਹਦੀ ਕਲਾ ਰੱਖਣੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇੰਜੀਨੀਅਰਿੰਗ ਕਾਲਜ ਵਿਦਿਆਰਥੀਆਂ ਵੱਲੋਂ ਬੇਅੰਤ ਮਾਇਆ ਹਾਜ਼ਰ ਹੋਈ ਪਾਤਸ਼ਾਹ ਚੜ੍ਹਦੀ ਕਲਾ ਰੱਖਣੀ। ਪਵਨਜੀਤ ਕੌਰ ਬੁੰਗਈ 200 ਰੁਪਈਏ ਹਾਜ਼ਰ ਕਰਦੇ ਚੜ੍ਹਦੀ ਕਲਾ ਰੱਖਣੀ। ਦਲਜੀਤ ਸਿੰਘ ਕੇਸ਼ਰ ਸਿੰਘ ਜੀ ਲਾਂਗਰੀ ਬੇਅੰਤ ਮਾਇਆ ਹਾਜ਼ਰ ਕਰਦੇ ਪਾਤਸ਼ਾਹ ਕਿਰਪਾ ਕਰਨਾ ਚੜ੍ਹਦੀ ਕਲਾ ਰੱਖਣੀ। ਸ਼ੁਕਰਾਨੇ ਵਜੋਂ ਜਸਵੀਰ ਸਿੰਘ ਜੀ ਬੇਅੰਤ ਮਾਇਆ ਹਾਜ਼ਰ ਕਰਦੇ ਹੋਰ ਖੁਸ਼ੀਆਂ ਬਖਸ਼ਣੀਆਂ ਚੜ੍ਹਦੀ ਕਲਾ ਰੱਖਣੀ। ਆਤਮਕ ਸ਼ਾਂਤੀ ਲਈ ਮਾਤਾ ਸਵਰਗਵਾਸੀ ਗੁਲਾਬ ਕੌਰ ਸਵਰਗਵਾਸੀ ਰਣਜੀਤ ਸਿੰਘ ਵੱਲੋਂ ਕਿਰਨ ਸਿੰਘ ਜੀ ਸ਼ਾਹੂ ਬੇਅੰਤ ਮਾਇਆ ਹਾਜ਼ਰ ਕਰਦੇ ਸਵਰਗੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਪਿੱਛੇ ਪਰਿਵਾਰ ਦੀ ਚੜ੍ਹਦੀ ਕਲਾ ਰੱਖਣੀ। ਸਵਰਗਵਾਸੀ ਮਾਨੋ ਬਾਈ ਸਵਰਗਵਾਸੀ ਸੁਜਾਨ ਸਿੰਘ ਜੀ ਵੱਲੋਂ ਕਿਰਨ ਸਿੰਘ ਜੀ ਸ਼ਾਹੂ ਬੇਅੰਤ ਮਾਇਆ ਹਾਜ਼ਰ ਕਰਦੇ ਸਵਰਗੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਪਿੱਛੇ ਪਰਿਵਾਰ ਦੀ ਚੜ੍ਹਦੀ ਕਲਾ ਰੱਖਣੀ। ਗੁਰਮੀਤ ਸਿੰਘ ਪੂਰਨ ਸਿੰਘ ਜੀ ਮਨੋਕਾਮਨਾ ਪੂਰਨ ਹੋਣ ਲਈ ਬੇਨਤੀ ਕਰਦੇ ਸੱਚੇ ਪਾਤਸ਼ਾਹ ਕਿਰਪਾ ਕਰਨਾ ਚੜ੍ਹਦੀ ਕਲਾ ਰੱਖਣੀ। ਬਿਰਿੰਦਰ ਕੌਰ ਜਸਵੀਰ ਸਿੰਘ ਜੀ ਟੇਲਰ ਲੰਗਰਾਂ ਵਿੱਚ 1000 ਰੁਪਏ ਹਾਜ਼ਰ ਕਰਦੇ ਪਾਤਸ਼ਾਹ ਕਿਰਪਾ ਕਰਨਾ ਦੇਹ ਅਰੋਗਤਾ ਚੜ੍ਹਦੀ ਕਲਾ ਬਖਸ਼ਣੀ। ਕਾਕਾ ਮਨਿੰਦਰ ਸਿੰਘ ਜਸਵੀਰ ਸਿੰਘ ਜੀ ਟੇਲਰ ਬੇਅੰਤ ਮਾਇਆ ਹਾਜ਼ਰ ਕਰਦੇ ਕਾਕੇ ਨੂੰ ਵਿਦਿਆਦਾਨ ਦੀ ਬਖਸ਼ਿਸ਼ ਕਰਨੀ ਚੜ੍ਹਦੀ ਕਲਾ ਰੱਖਣੀ। ਤਰਨਪ੍ਰੀਤ ਸਿੰਘ ਸਤਨਾਮ ਸਿੰਘ ਮੁਛਲ ਲੰਗਰਾਂ ਵਿੱਚ 1100 ਰੁਪਏ ਹਾਜ਼ਰ ਕਰਦੇ ਚੜ੍ਹਦੀ ਕਲਾ ਰੱਖਣੀ। ਸਵਰਗਵਾਸੀ ਗੰਗਾ ਬਾਈ ਜੀ ਸਵਰਗਵਾਸੀ ਸਰਦਾਰ ਭੁਜੰਗ ਸਿੰਘ ਜੀ ਗਾੜੀ ਵਾਲੇ ਆਤਮਕ ਸ਼ਾਂਤੀ ਲਈ ਪਰਿਵਾਰ ਵੱਲੋਂ ਬੇਅੰਤ ਮਾਇਆ ਹਾਜ਼ਰ ਹੋਈ ਸਵਰਗੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਪਿੱਛੇ ਪਰਿਵਾਰ ਦੀ ਚੜ੍ਹਦੀ ਕਲਾ ਰੱਖਣੀ। ਅਮਰਜੀਤ ਕੌਰ ਬਲਵੰਤ ਸਿੰਘ ਜੀ ਗਾੜੀ ਵਾਲੇ ਲੰਗਰਾਂ ਵਿੱਚ ਮਾਇਆ ਹਾਜ਼ਰ ਕਰਦੇ ਚੜ੍ਹਦੀ ਕਲਾ ਰੱਖਣੀ ਦੇਹ ਅਰੋਗਤਾ ਬਖਸ਼ਣਾ। ਲਾਜਵੰਤ ਕੌਰ ਰੌਣਕ ਸਿੰਘ ਜੀ ਗਾੜੀ ਵਾਲੇ ਬੇਅੰਤ ਮਾਇਆ ਹਾਜ਼ਰ ਕਰਦੇ ਚੜ੍ਹਦੀ ਕਲਾ ਬਖਸ਼ਣੀ। ਦਰਪਨ ਕੌਰ ਮਨਿੰਦਰ ਸਿੰਘ ਜੀ ਗਾੜੀ ਵਾਲੇ ਦੇਹ ਅਰੋਗਤਾ ਚੜ੍ਹਦੀ ਕਲਾ ਬਖਸ਼ਣੀ। ਅਨਮੋਲ ਸਿੰਘ ਭਗਤ ਸਿੰਘ

5,100 ਰੁਪਈਏ ਹਾਜ਼ਰ ਕੱਢਦੇ ਪਾਤਸ਼ਾਹ ਕਿਰਪਾ ਕਰਨ, ਕਾਰੋਬਾਰਾਂ ਵਿੱਚ ਵਾਧੇ ਬਖਸ਼ਣੇ, ਦੇਹ ਅਰੋਗਤਾ ਚੜ੍ਹਦੀ ਕਲਾ ਬਖਸ਼ਣੀ। ਸਰਦਾਰ ਸੁਵੇਗ ਸਿੰਘ ਜੀ ਬੇਅੰਤ ਮਾਇਆ ਹਾਜ਼ਰ ਕਰਦੇ ਚੜ੍ਹਦੀ ਕਲਾ ਰੱਖਣੀ। ਬੀਬੀ ਮਨਜੀਤ ਕੌਰ ਸੁਰਿੰਦਰ ਸਿੰਘ ਜੀ ਬੇਅੰਤ ਮਾਇਆ ਹਾਜ਼ਰ ਕਰਦੇ ਦੇਹ ਅਰੋਗਤਾ ਚੜ੍ਹਦੀ ਕਲਾ ਬਖਸ਼ਣੀ। ਸੁਖਬੀਰ ਕੌਰ ਪ੍ਰੇਮਜੋਤ ਸਿੰਘ ਜੀ ਮਾਇਆ ਹਾਜ਼ਰ ਕਰਦੇ ਚੜ੍ਹਦੀ ਕਲਾ ਬਖਸ਼ਣੀ। ਭਗਵੰਤ ਸਿੰਘ ਜੀ ਗਿੱਲ ਪਰਿਵਾਰ ਲੰਗਰਾਂ ਵਿੱਚ ਬੇਅੰਤ ਮਾਇਆ ਹਾਜ਼ਰ ਕਰਦੇ ਚੜ੍ਹਦੀ ਕਲਾ ਬਖਸ਼ਣੀ। ਸਵਰਗਵਾਸੀ ਗੋਕੂਲਾ ਕੌਰ, ਸਵਰਗਵਾਸੀ ਖੁਸ਼ਹਾਲ ਸਿੰਘ ਜੀ ਆਤਮਕ ਸ਼ਾਂਤੀ ਲਈ ਪਰਿਵਾਰ ਵੱਲੋਂ ਮਾਇਆ ਹਾਜ਼ਰ ਹੋਈ, ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ, ਪਿੱਛੇ ਪਰਿਵਾਰ ਦੀ ਚੜ੍ਹਦੀ ਕਲਾ ਰੱਖਣੀ। ਸੁਖਮਿੰਦਰ ਸਿੰਘ ਜੀ ਮਾਇਆ ਹਾਜ਼ਰ ਕਰਦੇ ਪਾਤਸ਼ਾਹ ਕਿਰਪਾ ਕਰਨਾ ਚੜ੍ਹਦੀ ਕਲਾ ਰੱਖਣੀ। ਜੀ ਗੁਰੂ ਗਰੀਬ ਨਿਵਾਜ, ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ ਆਪ ਜੀ ਦੇ ਹਜ਼ੂਰੀ ਵਿੱਚ ਨਜ਼ਰ ਭੇਟ ਹਾਜ਼ਰ ਹੋਏ ਹਨ ਸੱਚੇ ਪਾਤਸ਼ਾਹ, ਕਿਰਪਾ ਕਰਨਾ ਸਾਰਿਆਂ ਦੇ ਕਾਰਜ ਰਾਸ ਕਰਨੇ, ਸਿੱਖੀ ਸਿਦਕ ਨਾਮਦਾਨ ਦੀ ਬਖਸ਼ਿਸ਼ ਕਰਨੀ, ਕਾਰਜ ਰਾਸ ਕਰਨੇ ਯਾਤਰਾ ਸਫਲੀ ਕਰਨੀ।

अपना जीवन सफला करो जी।

ਪਰਮ ਸਨਮਾਨਯੋਗ ਗੁਰੂ ਗਰੀਬ ਨਿਵਾਸ ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀਧਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਪੰਥ ਦੀ ਵਾਲੀ ਆਪੇ ਗੁਰਚੇਲਾ ਸ਼ਮਸ਼ੀਰ ਬਹਾਦਰ ਜੀ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਤਿਨ੍ਹਾਂ ਦੇ ਪਾਵਨ ਸਤਿਯੁਗੀ ਤਪ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸਤਿਗੁਰੂ ਜੀ ਦੀਆਂ ਸਾਜੀਆਂ ਨਿਵਾਜੀਆਂ ਪਿਆਰੀਆਂ ਦੁਲਾਰੀਆਂ ਸੰਗਤਾਂ ਨੇ ਦੂਰੋਂ ਨੇੜਿਓਂ ਚੱਲ ਕੇ ਆ ਕਰਕੇ ਅੰਮ੍ਰਿਤ ਵੇਲੇ ਤੋਂ ਦੀਵਾਨ ਅੰਦਰ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੇ ਪਾਵਨ ਦਰਸ਼ਨ ਦੀਦਾਰ ਅਤੇ ਅੰਮ੍ਰਿਤਮਈ ਗੁਰਬਾਣੀ ਦੁਆਰਾ ਆਤਮਿਕ ਲਾਭ ਪ੍ਰਾਪਤ ਕੀਤਾ ਹੈ। ਸਤਿਗੁਰਾਂ ਦੇ ਪਾਵਨ ਦਰਬਾਰ ਦੀ ਮਰਿਆਦਾ ਦੇ ਅਨੁਸਾਰ ਸਮਾਂ ਹੈ ਸਭ ਤੇ ਉੱਤਮ ਹਰ ਕੀ ਕਥਾ ਦੁਆਰਾ ਗੁਰਚਰਨਾਂ ਦੇ ਨਾਲ ਜੁੜ ਕਰਕੇ ਹੋਰ ਲਾਭ ਪ੍ਰਾਪਤ ਕਰਨੇ ਦਾ। ਸਰਬਤ ਮਾਈ ਭਾਈ ਜਗਿਆਸੂ ਜਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਚਰਨਾਂ ਦਾ ਧਿਆਨ ਧਰਦਿਆਂ ਹਰ ਜਸ ਦੁਆਰਾ ਆਪਣੇ ਆਪਣੇ ਮਨ ਨੂੰ ਪਾਵਨ ਗੁਰ ਸ਼ਬਦ ਦੀ ਵਿਚਾਰ ਦੇ ਨਾਲ ਜੋੜੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦਾ ਬਖਸ਼ਿਸ਼ ਕੀਤਾ

0: ਜੀ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦਾ ਪਾਵਨ ਸਰੂਪ ਭਾਈ ਗੁਰਦਾਸ ਸਾਹਿਬ ਜੀਆਂ ਦੇ ਪਾਸੋਂ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭਵਨ ਵਾਲੇ ਅਸਥਾਨ 'ਤੇ ਲਿਖਵਾ ਰਹੇ ਨੇ। ਸਾਰੰਗ ਰਾਗ ਦੇ ਅੰਦਰ ਸਤਿਗੁਰੂ ਸਾਹਿਬਾਨਾਂ ਜੀ ਦੀ ਬਾਣੀ, ਫਿਰ ਗਰੀਬ ਨਿਵਾਜ ਸਾਹਿਬ ਜੀਆਂ ਨੇ ਆਪਣੀ ਗੁਰਬਾਣੀ ਲਿਖਵਾਈ ਹੈ, ਉਪਰੰਤ ਜੋ ਆਪ ਜੀ ਨੇ ਨਿਯਮ ਰੱਖਿਆ ਨਿਯਮ ਅਨੁਸਾਰ ਸਾਰੰਗ ਕੀ ਵਾਰ ਆਪ ਜੀਆਂ ਨੇ ਦਰਜ ਕਰਵਾਈ ਹੈ। ਹੁਣ ਇਸ ਤੋਂ ਅੱਗੇ ਭਗਤ ਸਾਹਿਬਾਨਾਂ ਜੀ ਦੀ ਬਾਣੀ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀਆਂ ਦੇ ਪਾਸੋਂ ਲਿਖਵਾਉਂਦੇ ਨੇ। ਸੋ ਇੱਥੋਂ ਭਗਤਾਂ ਦੀ ਬਾਣੀ ਪ੍ਰਾਰੰਭ ਹੁੰਦੀ ਹੈ। ਭਗਤਾਂ 'ਚੋਂ ਭਗਤ ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀ 15 ਹੀ ਭਗਤਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਬਾਣੀ ਜਿਨ੍ਹਾਂ ਦੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਅੰਦਰ ਮੌਜੂਦ ਹੈ। ਨਿਯਮ ਅਨੁਸਾਰ ਸਤਿਗੁਰੂ ਜੀ ਪਹਿਲਾਂ ਭਗਤ ਕਬੀਰ ਸਾਹਿਬ ਜੀਆਂ ਦੀ ਬਾਣੀ ਲਿਖਵਾਵਣਾ ਕਰਦੇ ਨੇ। ਇਸ ਪਾਵਨ ਸ਼ਬਦ ਦੀ ਉਥਾਨਕਾ ਇਵੇਂ ਹੈ, ਭਗਤ ਕਬੀਰ ਸਾਹਿਬ ਜੀ ਦੇ ਮਿਲਾਪ ਵਾਲਾ ਕੋਈ ਸਤਸੰਗੀ ਸੀ, ਸਰਕਾਰੀ ਦਰਬਾਰੀ ਤਿਸ ਦਾ ਵੱਡਾ ਭਾਰੀ ਰਸੂਖ ਸੀ, ਅਤੇ ਇਸ ਨੇ ਕੋਈ ਐਸਾ ਵੱਡਾ ਕਰਤੱਵ ਕੀਤਾ, ਰਾਜਾ ਤਿਸ ਦੀ ਕਰਨੀ ਤੋਂ ਖੁਸ਼ ਹੋਇਆ ਅਤੇ 100 ਪਿੰਡਾਂ ਦੀ ਜਾਗੀਰ ਤਿਸ ਨੂੰ ਦੇ ਦਿੱਤੀ। ਪਿੰਡ ਦੇ ਨਾਲ ਜਿੰਨੀ ਵੀ ਜ਼ਮੀਨ ਲੱਗਦੀ ਹੋਵੇ ਉਸ ਨੂੰ ਪਿੰਡ ਦੀ ਜਾਗੀਰ ਕਿਹਾ ਜਾਂਦਾ ਹੈ, ਅਤੇ ਉਸ ਜਾਗੀਰ ਤੋਂ ਜਿੰਨੀ ਵੀ ਆਮਦਨ ਆਵੇ ਉਹ ਪਿੰਡ ਦੇ ਮਾਲਕ ਨੂੰ ਹੀ ਲੈਣ ਦਾ ਅਧਿਕਾਰ ਹੁੰਦਾ। ਇਵੇਂ ਅਧਿਕਾਰ ਹੋ ਗਿਆ, 100 ਪਿੰਡ 100 ਪਿੰਡਾਂ ਦੀ ਜਿੰਨੀ ਜਾਗੀਰ, ਜਾਗੀਰ ਤੋਂ ਜਿੰਨੀ ਆਮਦਨ ਹੈ ਉਸ ਦਾ ਮਾਲਕ ਇਹ ਹੋਵੇਗਾ। ਭਗਤ ਸਾਹਿਬ ਜੀ ਦਾ ਸਤਸੰਗੀ ਸੀ ਅਤੇ ਜਿਸ ਵੇਲੇ ਆ ਜਾਗੀਰ ਮਿਲੀ ਹੈ ਨਾ, ਅਤੇ ਬਹੁਤ ਖੁਸ਼ ਹੋ ਕਰਕੇ ਭਗਤ ਕਬੀਰ ਸਾਹਿਬ ਜੀ ਨੂੰ ਬੜੇ ਮਾਣ ਦੇ ਨਾਲ, ਬੜੇ ਹੰਕਾਰ ਦੇ ਨਾਲ ਦੱਸਣ ਲੱਗਾ, ਭਗਤ ਜੀ ਹੁਣ ਮੈਂ ਪਹਿਲਾਂ ਵਰਗਾ ਸਾਧਾਰਨ ਮਨੁੱਖ ਨਹੀਂ ਰਿਹਾ, ਹੁਣ ਮੈਂ 100 ਕਿੱਲਿਆਂ ਦਾ ਮਾਲਕ ਹੋ ਗਿਆ। ਮਹਾਰਾਜ ਮੈਂ ਬੜਾ ਧਨਾਢ ਹੋ ਗਿਆ, ਹੁਣ 100 ਪਿੰਡਾਂ ਦੀ ਜਿੰਨੀ ਜ਼ਮੀਨ ਹੈ ਉਹਨਾਂ ਵਿੱਚ ਜਿੰਨੀਆਂ ਖੇਤੀਆਂ ਹੋਣਗੀਆਂ ਉਹਨਾਂ ਖੇਤੀਆਂ ਦੇ ਵਿੱਚ ਉਗਾਈਆਂ ਜਾਣ ਵਾਲੀਆਂ ਫਸਲਾਂ ਦਾ ਜਿੰਨਾ ਝਾੜ ਹੋਵੇਗਾ, ਜਿੰਨਾ ਫਲ ਹੋਵੇਗਾ ਹੁਣ ਮੈਨੂੰ ਮਿਲਿਆ ਕਰੇਗਾ। ਇਸ ਪ੍ਰਕਾਰ ਵੱਡਾ ਭਾਰੀ ਮੇਰਾ ਰੋਜ਼ੀਨਾ ਲੱਗ ਗਿਆ, ਵੱਡਾ ਮੈਂ ਧਨਾਢ ਹੋ ਗਿਆ, ਜ਼ਿਮੀਂਦਾਰ ਹੋ ਗਿਆ, ਹੁਣ ਪੈਸੇ ਦਾ ਕਿਸੇ ਪ੍ਰਕਾਰ ਮੇਰੇ ਕੋਲ ਘਾਟਾ ਨਹੀਂ ਰਹੇਗਾ, ਹੁਣ ਮੈਂ ਰੱਜ ਕੇ ਖਾਵਾਂਗਾ ਅਤੇ ਸੁੱਖ ਦੀ ਨੀਂਦ ਸੌਵਾਂਗਾ। ਆਮ ਕਰਕੇ ਪ੍ਰਾਣੀ ਮਾਤਰ ਨੂੰ ਇਹੀ ਭਰਮ ਹੁੰਦਾ ਕਿ ਬਹੁਤੇ ਪਦਾਰਥ ਜਾਂ ਧਨ ਆ ਜਾਵੇ ਅਤੇ ਸੁੱਖ ਦੀ ਨੀਂਦ ਸੌਵਾਂਗਾ। ਭਰਮ ਵਿੱਚ ਪਿਆ ਹੋਇਆ ਇਵੇਂ ਕਹਿਣ ਲੱਗਾ, ਭਗਤ ਸਾਹਿਬ ਜੀ ਨੇ ਜਾਣਿਆ ਹੈ ਸੀ ਸਤਸੰਗੀ ਪਰ ਹੋ ਗਿਆ ਹੰਕਾਰੀ। ਸਤਸੰਗੀ ਨੂੰ ਅਹੰਕਾਰ ਭਾਉਂਦਾ ਨਹੀਂ, ਭਾਵੇਂ ਕਿਸੇ ਵੀ ਜਨ ਸਾਧਾਰਨ ਨੂੰ ਵੀ ਅਹੰਕਾਰ ਕਰਨਾ ਨਹੀਂ ਚਾਹੀਦਾ, ਪਰ ਸਤਸੰਗੀ ਨੂੰ ਤਾਂ ਬਿਲਕੁਲ ਹੀ ਭਾਉਂਦਾ ਨਹੀਂ। ਜਿੰਨੇ ਸ਼ੁਭ ਗੁਣ ਇਕੱਤਰ ਕੀਤੇ ਹੁੰਦੇ ਨੇ ਸਾਰੇ ਅਹੰਕਾਰ ਕਰਕੇ ਨਾਸ਼ ਹੋ ਜਾਂਦੇ ਨੇ। ਭਗਤ ਸਾਹਿਬ ਜੀ ਨੇ ਜਾਗੀਰਾਂ ਦਾ ਮਾਲਕ ਹੋਣ ਕਰਕੇ ਜਿਹੜਾ ਤਿਸ ਨੂੰ ਅਹੰਕਾਰ ਆਇਆ ਸੀ ਨਾ, ਵੈਰਾਗਮਈ ਉਪਦੇਸ਼ ਬਖਸ਼ਿਸ਼ ਕਰਕੇ ਤਿਸ ਦੇ ਅਹੰਕਾਰ ਦੀ ਨਿਵਿਰਤੀ ਵਾਸਤੇ ਸਾਰੰਗ ਰਾਗ ਦੇ ਅੰਦਰ ਪਾਵਨ ਬਾਣੀ ਦੀ ਰਚਨਾ ਕਰਦੇ ਹਨ ਜੀਓ। ਸੋ ਰਾਗ ਸਾਰੰਗ ਹੈ, ਭਗਤ ਕਬੀਰ ਸਾਹਿਬ ਜੀ ਸਾਰੰਗ ਰਾਗ ਦੇ ਅੰਦਰ ਬਾਣੀ ਰਚਦੇ ਨੇ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਗੁਰਬਾਣੀ ਲਿਖਵਾਈ ਹੈ ਨਾ, ਅਤੇ ਜਦੋਂ ਗੁਰਬਾਣੀ ਦੇ ਅੰਦਰ ਪ੍ਰਕਰਨ ਬਦਲਦਾ, ਰਾਗ ਬਦਲਦਾ, ਜਾਂ ਘਰ ਭਗਤ ਬਦਲਦਾ, ਜਾਂ ਗੁਰੂ ਸਾਹਿਬ ਜੀ ਦੀ ਬਾਣੀ ਤੋਂ ਉਪਰੰਤ ਦੂਜੇ ਤੀਜੇ ਚੌਥੇ ਪੰਜਵੇਂ ਸਤਿਗੁਰਾਂ ਦੀ ਬਾਣੀ ਜਾਂ ਫਿਰ ਭਗਤ ਸਾਹਿਬਾਨਾਂ ਜੀ ਦੀ ਬਾਣੀ ਇਸ ਪ੍ਰਕਾਰ ਆਉਂਦੀ ਏ, ਪਹਿਲਾਂ ਵਾਹਿਗੁਰੂ ਜੀ ਦਾ ਮੰਗਲ ਕਰਦੇ ਨੇ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਭਗਤ ਸਾਹਿਬ ਜੀ ਦੀ ਗੁਰਬਾਣੀ ਲਿਖਵਾਉਣ ਤੋਂ ਪਹਿਲਾਂ ਭਾਈ ਗੁਰਦਾਸ ਸਾਹਿਬ ਜੀਆਂ ਦੇ ਪਾਸੋਂ ਵਾਹਿਗੁਰੂ ਜੀ ਦਾ ਮੰਗਲ ਲਿਖਵਾਉਂਦੇ ਨੇ। ਇੱਕ ਜੋ ਅਦੁੱਤੀ ਬ੍ਰਹਮ ਹੈ, ਸੁਜਾਤੀ ਵਿਜਾਤੀ ਸਵੈਗਤ ਭੇਦ ਤੋਂ ਰਹਿਤ ਹੈ, ਓਅੰਕਾਰ ਜੋ ਪਰਮੇਸ਼ਰ ਜੀ ਸਰਬਤ ਸ੍ਰਿਸ਼ਟੀ ਦੇ ਕਰਤਾ ਪ੍ਰਕਾਸ਼ਕ ਰੂਪ ਨੇ, ਉਚਾਰਨੇ ਮਾਤਰ ਸੇ ਰੱਖਿਆ ਕਰਨੇ ਵਾਲੇ ਹਨ,
1: ਸਤਿਗੁਰ ਪ੍ਰਸਾਦ,
0: ਐਸੇ ਪਰਮੇਸ਼ਰ ਜੀ ਦੀ ਪ੍ਰਾਪਤੀ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਹੁੰਦੀ ਹੈ ਜੀਓ।
1: ਨਰ ਗਰਬਸ ਥੋਰੀ ਬਾਤ,
0: ਭਗਤ ਕਬੀਰ ਸਾਹਿਬ ਜੀ ਜੋ ਸਤਸੰਗੀ ਸੀ ਤੇ ਜਾਗੀਰ ਪ੍ਰਾਪਤ ਕਰਕੇ 100 ਪਿੰਡਾਂ ਦੀ ਅਹੰਕਾਰੀ ਹੋ ਗਿਆ ਨਾ, ਵੈਰਾਗਮਈ ਉਪਦੇਸ਼ ਦਿੰਦੇ ਨੇ, ਕਹਾ ਨਰ, ਹੇ ਨਰ, ਹੇ ਪੁਰਖਾ, ਹੇ ਪ੍ਰਾਣੀ, ਹੇ ਜੀਵ ਗਰਬਸ ਥੋੜੀ ਬਾਤ ਕੀ ਥੋੜੀ ਜਿਹੀ ਗੱਲ ਤੋਂ ਗਰਬਸ ਗਰਬ ਨਾਮ ਅਹੰਕਾਰ ਦਾ ਹੁੰਦਾ ਆ ਥੋੜੀ ਜਿਹੀ ਗੱਲ ਤੋਂ ਹੀ ਅਹੰਕਾਰ ਕਰੀ ਜਾਂਦਾ ਜਗਿਆਸੂ ਸੀ ਸਤਸੰਗੀ ਸੀ ਅਹੰਕਾਰ ਨੂੰ ਤੂੰ ਧਾਰਨ ਕਰ ਲਿਆ ਹੈ ਇਹ ਜਗੀਰਾਂ ਦਾ ਆ ਜਾਣਾ ਜਗੀਰਾਂ ਦਾ ਚੱਲਿਆ ਜਾਣਾ ਧਨ ਦਾ ਆ ਜਾਣਾ ਧਨ ਦਾ ਚੱਲੇ ਜਾਣਾ ਕੋਈ ਬਹੁਤ ਵੱਡੀ ਗੱਲ ਨਹੀਂ ਭਗਤ ਜਨਾਂ ਦੀ ਦ੍ਰਿਸ਼ਟੀ ਵਿੱਚ ਇਹ ਛੋਟੀਆਂ ਛੋਟੀਆਂ ਗੱਲਾਂ ਨੇ ਇਹ ਛੋਟੀ ਜਿਹੀ ਗੱਲ ਤੋਂ ਇਹ ਨਿੱਕੀ ਜਿਹੀ ਗੱਲ ਤੋਂ ਕੀ ਤੂੰ ਇੰਨਾ ਗਰਬਸ ਇਹ ਪਾਠ ਪੋਲਾ ਜਿਹਾ ਕਰਨਾ ਗਰਬ ਨਾਮ ਅਹੰਕਾਰ ਦਾ ਗਰਬਸ ਅਹੰਕਾਰ ਨੂੰ ਛੋਟੀ ਜਿਹੀ ਗੱਲ ਤੋਂ ਤੂੰ ਧਾਰਨ ਕਰੀ ਬੈਠਾ ਹੈ
1: ਮਨ ਦਸ ਨਾਜ ਟਕਾ ਚਾਰ ਗਾਂਠੀ
0: ਕਹਿਣ ਲੱਗਾ ਭਗਤ ਸਾਹਿਬ ਜੀ ਇਹ ਛੋਟੀ ਗੱਲ ਨਹੀਂ ਸੌ ਪਿੰਡਾਂ ਦੀ ਜ਼ਗੀਰ ਮਿਲੀ ਹੈ ਇੱਕ ਇੱਕ ਏਕੜ ਚੋਂ ਇੱਕ ਇੱਕ ਖੇਤ ਦੇ ਵਿੱਚੋਂ ਦਸ ਦਸ ਮਣ ਅਨਾਜ ਨਿਕਲਦਾ ਹੈ ਅੱਜ ਤਾਂ ਸਾਧ ਸੰਗਤ ਜੀ ਪੰਜਾਹ ਪੰਜਾਹ ਮਣ ਵੀ ਕੱਢਿਆ ਜਾਂਦਾ ਸਮਾਂ ਬਦਲ ਗਿਆ ਨਾ ਇਸ ਤਰੀਕੇ ਦੇ ਨਾਲ ਖਾਦਾਂ ਇਤਿਆਦਿ ਪਾ ਕਰਕੇ ਰੇਹਾਂ ਸਪਰੇਆਂ ਹੋਰ ਤਰੀਕਿਆਂ ਦਾ ਯਤਨ ਕਰਕੇ ਝਾੜ ਵਧਾਉਣ ਦਾ ਯਤਨ ਕੀਤਾ ਜਾਂਦਾ ਅਤੇ ਜਿੰਨੇ ਜਿੰਨੇ ਰੇਹਾਂ ਸਪਰੇਆਂ ਦੇ ਨਾਲ ਇਹਨਾਂ ਜ਼ਹਿਰਾਂ ਦੇ ਨਾਲ ਝਾੜ ਵਧੇ ਨਾ ਇਸ ਝਾੜ ਨੂੰ ਫਸਲ ਨੂੰ ਇਸ ਅੰਨ ਨੂੰ ਖਾਣ ਵਾਲਿਆਂ ਦੀਆਂ ਬਿਮਾਰੀਆਂ ਵੀ ਵੱਧ ਗਈਆਂ ਅਤੇ ਜਿਵੇਂ ਜਿਵੇਂ ਬਿਮਾਰੀਆਂ ਵੱਧ ਗਈਆਂ ਤਿਵੇਂ ਤਿਵੇਂ ਸਰੀਰ ਦੀ ਉਮਰਾਂ ਘੱਟਦੀ ਜਾਂਦੀ ਹੈ ਉਹਨਾਂ ਸਮਿਆਂ ਦੇ ਅੰਦਰ ਖੇਤੀ ਹੁੰਦੀ ਸੀ ਕੁਦਰਤੀ ਮੀਂਹ ਪੈਣਾ ਮੀਂਹ ਦੇ ਨਾਲ ਖੇਤੀ ਹੋਣੀ ਕਦੇ ਔੜ ਦੇ ਨਾਲ ਘਾਟਾ ਵੀ ਪੈ ਜਾਣਾ ਦੇਸੀ ਰੂੜੀ ਪਸ਼ੂਆਂ ਦਾ ਗੋਹਾ ਇਤਿਆਦਿਕ ਪਾ ਕਰਕੇ ਫਿਰ ਖੇਤੀ ਪੈਦਾ ਕੀਤੀ ਜਾਂਦੀ ਸੀ ਅੱਜ ਵਰਗੀਆਂ ਖੇਤੀਆਂ ਨਹੀਂ ਸਨ ਹੁੰਦੀਆਂ ਕਹਿਣ ਲੱਗਾ ਮਹਾਰਾਜ ਦਸ ਦਸ ਮਣ ਅਨਾਜ ਨਿਕਲਦਾ ਇੱਕ ਇੱਕ ਖੇਤ ਦੇ ਵਿੱਚੋਂ ਇਸ ਪ੍ਰਕਾਰ ਬਹੁਤਾ ਮੈਨੂੰ ਅੰਨ ਪ੍ਰਾਪਤ ਹੋਵੇਗਾ ਤੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਸਿਧਾਂਤਾਂ ਨੂੰ ਹੀ ਭਗਤ ਸਾਹਿਬ ਜੀ ਵੀ ਕਥਨ ਕਰਦੇ ਨੇ ਭਾਈ ਕੀ ਹੋਇਆ ਜੇ ਦਸ ਦਸ ਮਣ ਅਨਾਜ ਖੇਤਾਂ ਦੇ ਵਿੱਚੋਂ ਕੱਢ ਲਵੇਗਾ ਭਾਵੇਂ ਸੌ ਸੌ ਮਣ ਵੀ ਕਿਉਂ ਨਾ ਕੱਢ ਲਵੇ ਅੱਜ ਇਸ ਅੰਨ ਦੇ ਕਰਕੇ ਚਾਰ ਟਕੇ ਤੇਰੇ ਪੱਲੇ ਹੋ ਗਏ ਸਾਧ ਸੰਗਤ ਜੀ ਇਸ ਪ੍ਰਕਾਰ ਇੱਕ ਮੁਹਾਵਰਾ ਹੈ ਕਹਿੰਦੇ ਫਲਾਣੇ ਕੋਲ ਚਾਰ ਪੈਸੇ ਕੀ ਆ ਗਏ ਬੜਾ ਅਹੰਕਾਰੀ ਹੋ ਗਿਆ ਇਹ ਚਾਰ ਟਕੇ ਇੱਕ ਮੁਹਾਵਰੇ ਦੀ ਨਿਆਈ ਜਾਣਨਾ ਬਚਨ ਕਰਦੇ ਨੇ ਚਾਰ ਟਕੇ ਅਰਥਾਤ ਧਨ ਤੇਰੇ ਕੋਲ ਹੋ ਗਿਆ ਤਾਂ ਕੀ ਹੋ ਗਿਆ ਇਸ ਅੰਨ ਦੇ ਅਹੰਕਾਰ ਕਰਕੇ ਇਹਨਾਂ ਟਕਿਆਂ ਦੇ ਆਉਣ ਕਰਕੇ ਧਨ ਦੇ ਆਉਣ ਕਰਕੇ ਤੂੰ ਏਡਾ ਟੇਢਾ ਚੱਲਿਆ ਫਿਰਦਾ ਅਹੰਕਾਰ ਦੇ ਨਾਲ ਕਿ ਤੇਰੇ ਅਹੰਕਾਰ ਦਾ ਹੀ ਕੋਈ ਅੰਤ ਨਹੀਂ ਆਉਂਦਾ ਇਸੇ ਪ੍ਰਕਾਰ ਐਡਾ ਉਹ ਨਾਮ ਆਕੜਨ ਦਾ ਵੀ ਹੈ ਤੇਰੇ ਕੋਲ ਜਗੀਰ ਆ ਗਈ ਧਨ ਆਉਣ ਦਾ ਤੇਰੇ ਕੋਲ ਜੋ ਤੇਰੇ ਮਨ ਦਾ ਭਾਵ ਸੀ ਉਹ ਪੂਰਾ ਹੋ ਗਿਆ ਬਹੁਤਾ ਅੰਨ ਆਵੇਗਾ ਧਨ ਹਾਲੇ ਆਵੇਗਾ ਤੂੰ ਪਹਿਲਾਂ ਹੀ ਆਕੜਿਆ ਫਿਰਦਾ ਕਿ ਮੇਰੇ ਕੋਲ ਇੰਨਾ ਅੰਨ ਆ ਜਾਵੇਗਾ ਇੰਨਾ ਧਨ ਆ ਜਾਵੇਗਾ ਕਿਉਂ ਇੰਨਾ ਆਕੜਿਆ ਫਿਰਦਾ ਕਿਉਂ ਇੰਨਾ ਅਹੰਕਾਰ ਕਰਦਾ ਹੈ ਵਿਸ਼ਰਾਮ ਦੇ ਕਰਕੇ ਭਗਤ ਸਾਹਿਬ ਜੀ ਫਰਮਾਉਂਦੇ ਹਨ
1: ਬਹੁਤ ਪ੍ਰਤਾਪ ਗਾਉ ਸੋ ਪਾਏ
0: ਕਹਿਣ ਲੱਗਾ ਭਗਤ ਸਾਹਿਬ ਜੀ ਜਦੋਂ ਇਸ ਪ੍ਰਕਾਰ ਪਦਾਰਥ ਆਉਂਦੇ ਨੇ ਤੇ ਮਾਣ ਹੋ ਜਾਣਾ ਤੇ ਸੁਭਾਵਿਕ ਹੀ ਹੈ ਨਾ ਸੌ ਪਿੰਡ ਦੀ ਜਾਗੀਰ ਮਿਲੀ ਹੈ ਜਿਹਦੇ ਕੋਲ ਚਾਰ ਕੁ ਕਿੱਲੇ ਚਾਰ ਕੁ ਏਕੜ ਹੋਣ ਉਹ ਆਕੜਿਆ ਫਿਰਦਾ ਤੇ ਮਹਾਰਾਜ ਮੈਂ ਤੇ ਸੌ ਪਿੰਡਾਂ ਦੀ ਜਾਗੀਰ ਦਾ ਮਾਲਕ ਬਣ ਗਿਆ ਤੇ ਭਗਤ ਸਾਹਿਬ ਜੀ ਬਚਨ ਕਰਨਾ ਕਰਦੇ ਨੇ ਕੀ ਹੋਇਆ ਬਹੁਤ ਪ੍ਰਤਾਪ ਗਾਉ ਸੌ ਪਾਏ ਜੇ ਸੌ ਪਿੰਡਾਂ ਦੀ ਜ਼ਗੀਰ ਤੂੰ ਪ੍ਰਾਪਤ ਕਰ ਲਈ ਚਾਰ ਕੁ ਦਿਨਾਂ ਵਾਸਤੇ ਬਹੁਤਾ ਤੇਜ ਪ੍ਰਤਾਪ ਵੀ ਜੇਕਰ ਪ੍ਰਾਪਤ ਕਰ ਲਵੇਗਾ ਤਾਂ ਕੀ ਹੋਇਆ
1: ਦੋ ਲੱਖ ਟਕਾ ਬਰਾਤ
0: ਕਹਿਣ ਲੱਗਾ ਮਹਾਰਾਜ ਇਹ ਜ਼ਗੀਰ ਕੋਈ ਛੋਟੀ ਨਹੀਂ ਜਦੋਂ ਛਮਾਹੀ ਦੀ ਛਮਾਹੀ ਫਸਲ ਵੇਚੀ ਜਾਊ ਨਾ ਤੇ ਘੱਟ ਤੋਂ ਘੱਟ 2 ਲੱਖ ਰੁਪਈਆ ਇਸ ਜਾਗੀਰ ਦੇ ਵਿੱਚੋਂ ਮੈਨੂੰ ਉੱਪਰੋਂ ਆਵੇਗਾ ਰੋਜ਼ੀਨਾ ਮਿਲਣਾ ਜਿਹੜਾ ਦੁਮਾਹਾ ਉਹ ਤੇ ਅਲੱਗ ਹੈ ਨਾ 2 ਲੱਖ ਟਕਾ ਘੱਟੋ ਘੱਟ ਮੇਰੀ ਆਮਦਨ ਹੋਵੇਗੀ ਉਹਨਾਂ ਸਮਿਆਂ ਦੇ ਅੰਦਰ ਸਾਧ ਸੰਗਤ ਜੀ ਸਾਲਾਨਾ ਆਮਦਨ ਗਿਣੀ ਜਾਂਦੀ ਸੀ ਅੱਜ ਵੀ ਗਿਣੀ ਜਾਂਦੀ ਹੈ ਤਨਖਾਹਾਂ ਭਾਵੇਂ ਮਹੀਨੇ ਦੇ ਮਹੀਨੇ ਮਿਲਦੀਆਂ ਨੇ ਪਰ ਜਿਸ ਵੇਲੇ ਇਨਕਮ ਟੈਕਸ ਦੀ ਰਿਟਰਨ ਭਰੀ ਜਾਂਦੀ ਹੈ ਨਾ ਤੇ ਉਦੋਂ ਸਾਲਾਨਾ ਆਮਦਨ ਦੇਖੀ ਜਾਂਦੀ ਹੈ ਐਨੂਅਲ ਇਨਕਮ ਕਿੰਨੀ ਹੈ ਅੱਜ ਵੀ ਸਾਲਾਨਾ ਆਮਦਨ ਦੇਖੀ ਜਾਂਦੀ ਹੈ ਕਹਿਣ ਲੱਗਾ ਜੀ ਇਸ ਪ੍ਰਕਾਰ ਛਮਾਹੀ ਅਥਵਾ ਸਾਲ ਬਾਅਦ ਜਿਹੜਾ ਸਾਰਾ ਝਾੜ ਪ੍ਰਾਪਤ ਹੋਵੇਗਾ ਵੇਚ ਕਰਕੇ 2 ਲੱਖ ਰੁਪਈਆ ਮੈਨੂੰ ਉੱਪਰੋਂ ਪ੍ਰਾਪਤ ਹੋਵੇਗਾ ਤੇ ਆਪ ਜੀ ਬਚਨ ਕਰਨਾ ਕਰਦੇ ਨੇ 2 ਲੱਖ ਟਕਾ ਬਰਾਤ ਭਾਈ ਕੀ ਹੋਇਆ ਬਰਾਤ ਦਾ ਅਰਥ ਹੈ ਜਗੀਰ ਵੀ ਹੈ ਤੈਨੂੰ ਇੰਨੀ ਜਗੀਰ ਪ੍ਰਾਪਤ ਹੋ ਗਈ ਕਿ 2 ਲੱਖ ਟਕਾ ਤੈਨੂੰ ਸਾਲਾਨਾ अथवा शमाही आमदन हो जावेगी।
1: दिवस चार की करो साहेबी,
0: एते चार की दिना दी साहेबी है, चार की दिना दी मालकी है, ये मालकी कोई सदीवी थोड़ा, जमीना सदा तो ही इथे पईयां ने, सदा तक पईयां ही रहनियां ने, किन्ने मालक इन्हां दे हो गुजरे ने ते किन्ने हो गुजरनगे उन्हां दा अंत नहीं। पहला ये जगीर किसे होर दी सी, वो इसका मालक सी, हुण ये जगीर तेनू मिल गई ते तू मालक हो गया। चार के दिना दी साहिबी, चार के दिना दी साहिबी मालकी है इस दी उपर तेरी।
1: जैसे बनहार पात,
0: ये सदा सदा वास्ते रहनी नहीं, पहला मालकी किसे होर दी सी हुण तेरी हो गई। भाई चार के दिना दी मालकी तू भी कर ला, पर ये रहनी नहीं महाराज, केवी नहीं रहनी, मैं मालिक हाँ, मेरे नाम पटे लिखे गए ने, मैं मालिक क्यों नहीं रहना। ते आप जी बचन करना करते ने, जैसे बन हर पात, जंगल दे विच दरख्तां दे जेड़े पत्ते ने ना, अथवा इसे प्रकार बन नाम जल दा भी है, जेड़े दरख्तां दे पत्ते ने इन्हां उपर मीह पैंदा है, पानी पैंदा है, वो पानी उपर ही थोड़ा रुकिया रहिंदा है, पत्तियां ते पानी पई जांदा, थले डिगी जांदा, उत्ते पई जांदा, थले डिगी जांदा। इसे प्रकार ये जमीना नू पत्तियां दी न्याई जानो, ते जेड़े मालक ने इन्हां नू पानी दियां बूंदा वांगू जानो, पत्तियां ते बूंदा पई जांदियां ते डिगी जांदियां ने, इन्हां जगीरां दे मालक आई जांदे ने ते जाई जांदे ने। इसे प्रकार
1: दिवस चार की करो साहेबी,
0: पाईए चार कि दिनां दी मालकी है।

0: ਦੇ ਨਾਲੋਂ ਕੱਟ ਦਿੱਤਾ ਜਾਵੇ ਤੇ ਪਾਤ ਜਿਹੜੇ ਨੇ ਉਹਨਾਂ ਦੇ ਹਰ ਹਰੇ ਜਾਂਦੇ ਨੇ ਅਰਥਾਤ ਸੁੱਖ ਜਾਂਦੇ ਨੇ। ਪੇਡ ਮੁੰਡਾ ਹੂੰ ਕੱਟੀਐ ਤਿਸ ਡਾਲ ਸੁਕੰਦੇ। ਇਸੇ ਪ੍ਰਕਾਰ ਹੈ ਜੀਵ, ਮਾਤਾ ਦੇ ਉਦਰ ਵਿੱਚ ਤੇਰਾ ਵਾਸਾ ਸੀ, ਜਿਵੇਂ ਪੇਡ ਨੂੰ ਜੜ ਨਾਲੋਂ ਕੱਟਿਆ ਜਾਂਦਾ ਨਾ, ਤੇਰੇ ਸਰੀਰ ਦੀ ਜੜ ਤੇਰੀ ਮਾਤਾ ਦਾ ਸਰੀਰ ਮਾਤਾ ਦਾ ਉਦਰ ਹੈ, ਤੇ ਜਨਮ ਲੈਣ ਵੇਲੇ ਤੇਰੀ ਜੜ ਕੱਟ ਦਿੱਤੀ ਗਈ, ਤੇਰਾ ਨਾੜੂਆ ਕੱਟ ਦਿੱਤਾ ਗਿਆ। ਤੇ ਜਿਸ ਦਰਖਤ ਦੀ ਜੜ ਕੱਟੀ ਜਾਵੇ ਉਹ ਕਦੋਂ ਤੱਕ ਹਰਿਆ ਰਵੇਗਾ? ਤੇਰੀ ਜੜ ਮਾਤਾ ਦੇ ਉਦਰ ਤੋਂ ਨਾੜੂਆ ਹੀ ਕੱਟਿਆ ਗਿਆ, ਕਦੋਂ ਤੱਕ ਹਰਿਆ ਰਵੇਗਾ? ਅਰਥਾਤ ਸਦਾ ਰਹਿਣਾ ਨਹੀਂ। ਇਹ ਸਰੀਰ ਦਰਖਤ ਦੇ ਕੱਟੇ ਜਾਣ ਤੋਂ ਉਪਰੰਤ ਥੋੜੇ ਦਿਨ ਦੀ ਹਰਿਆਵਲ ਪੱਤਿਆਂ ਤੇ ਨਜ਼ਰ ਆਉਂਦੀ ਹੈ, ਇਸੇ ਪ੍ਰਕਾਰ ਥੋੜੇ ਦਿਨਾਂ ਦੀ ਹਰਿਆਵਲ ਤਾਂ ਜਵਾਨੀ ਇਤਿਆਦਿਕ ਨਜ਼ਰ ਆਉਂਦੀ ਹੈ, ਸਦਾ ਰਹਿਣਾ ਨਹੀਂ। ਜਿਵੇਂ ਮੁੱਢ ਦੇ ਨਾਲੋਂ ਦਰਖਤ ਦੇ ਪੱਤੇ ਕੱਟੇ ਜਾਂਦੇ ਨੇ, ਇਵੇਂ ਭਾਈ ਇਸ ਸਰੀਰ ਨੇ ਇੱਕ ਦਿਨ ਪੱਤਿਆਂ ਦੀ ਨਿਆਈ ਸੁੱਕ ਜਾਣਾ, ਅਰਥਾਤ ਮ੍ਰਿਤੂ ਭਾਵ ਨੂੰ ਪ੍ਰਾਪਤ ਹੋ ਜਾਣਾ ਹੈ।
1: ਨਾ ਕੋ ਲੈ ਆਇਓ ਇਹੋ ਧਨ।
0: ਭਾਈ ਕਾਹਦਾ ਮਾਣ ਕਰਦਾ ਇਸ ਧਨ ਦਾ, ਜਗੀਰਾਂ ਦਾ, 2 ਲੱਖ ਦੀ ਸਲਾਨਾ ਦਾ ਜਾਂ ਛਮਾਹੀ ਦੀ ਆਮਦਨ ਦਾ? ਇਹ ਧਨ ਬਹੁਤ ਲੋਕਾਂ ਨੇ ਇੱਥੇ ਹੀ ਆ ਕੇ ਪ੍ਰਾਪਤ ਕੀਤਾ ਤੇ ਅੰਤਕਾਲ ਇੱਥੇ ਹੀ ਛੱਡ ਗਏ। ਵੱਡੇ ਵੱਡੇ ਰਾਜੇ, ਮਹਾਰਾਜੇ, ਛਤਰਪਤੀ, ਪਾਤਸ਼ਾਹ, ਸਮਰਾਟ ਵੀ ਆਏ ਨਾ, ਤੇ ਯਾਦ ਰੱਖੀ ਧਨ ਨਾਲ ਲੈ ਕੇ ਕੋਈ ਨਹੀਂ ਜੰਮਿਆ, ਤੇ ਜਾਣ ਵੇਲੇ ਵੀ ਧਨ ਨੂੰ ਲੈ ਕੇ ਨਹੀਂ ਕੋਈ ਗਿਆ। ਖੱਫਣ ਨੂੰ ਕਦੇ ਜੇਬ ਨਹੀਂ ਹੁੰਦੀ, ਤੇ ਪਾਇਆ ਵੀ ਅਣਸੀਤਾ ਜਾਂਦਾ, ਜੇਬ ਵਿੱਚ ਪਾ ਕੇ ਕੁਛ ਨਾਲ ਨਹੀਂ ਲੈ ਜਾਣਾ। ਬਚਨ ਕਰਨਾ ਕਰਦੇ ਨੇ ਨਾ ਹੀ ਤੇ ਕੋਈ ਜਨਮ ਲੈਣ ਵੇਲੇ ਇਸ ਧਨ ਨੂੰ ਨਾਲ ਲੈ ਕੇ ਆਇਆ ਹੈ। ਜਦੋਂ ਮਰ ਕੇ ਪ੍ਰਾਣੀ ਇਸ ਧਰਤੀ ਤੋਂ ਜਾਂਦੇ ਨੇ ਤੇ ਕੋਈ ਵੀ ਇਸ ਧਨ ਨੂੰ ਨਾਲ ਨਹੀਂ ਲੈ ਕੇ ਗਿਆ, ਇੱਥੇ ਹੀ ਪ੍ਰਾਪਤ ਕੀਤਾ ਤੇ ਇੱਥੇ ਛੱਡ ਜਾਣਾ, ਫਿਰ ਕਾਹਦਾ ਮਾਣ? ਜੇ ਤੇ ਨਾਲ ਜਾਣਾ ਹੋਵੇ, ਸਦਾ ਮਾਲਕੀ ਰਹਿਣੀ ਹੋਵੇ ਤੇ ਮਾਣ ਵੀ ਕਰੇ ਜੀਵ, ਪਰ ਇੱਥੇ ਮਾਲਕੀ ਪ੍ਰਾਪਤ ਕੀਤੀ, ਇੱਥੇ ਛੱਡ ਜਾਣੀ ਹੈ, 4 ਕੁ ਦਿਨਾਂ ਦੀ ਮਾਲਕੀ ਦਾ ਭਾਈ ਕਾਹਦਾ ਮਾਣ ਕਰਨਾ ਹੈ?
1: ਰਾਵਣ ਹੂੰ ਤੇ ਅਧਿਕ ਛਤਰਪਤ।
0: ਕਹਿਣ ਲੱਗਾ ਜੀ, ਵੱਡੇ ਵੱਡੇ ਰਾਜੇ ਮਹਾਰਾਜੇ ਹੋਏ ਨੇ, ਤੇਜ ਪ੍ਰਤਾਪ ਵਾਲੇ ਹੋਏ ਨੇ, ਧਨ ਵਾਲੇ ਹੋਏ ਨੇ, ਮਹਾਰਾਜ ਕੀ ਇਹ ਕਿਸੇ ਦੇ ਨਾਲ ਵੀ ਨਹੀਂ ਜਾਂਦਾ? ਤੇ ਆਪ ਜੀ ਬਚਨ ਕਰਦੇ ਨੇ ਕਿਸੇ ਦੇ ਨਾਲ ਵੀ ਨਹੀਂ ਜਾਂਦਾ। ਮਹਾਰਾਜ ਜਦੋਂ ਸਰੀਰ ਨਾਸ਼ ਹੁੰਦਾ ਸਭ ਕੁਝ ਇੱਥੇ ਹੀ ਛੁੱਟ ਜਾਣਾ, ਕਿਉਂਕਿ ਪ੍ਰਾਣੀ ਦੂਜਿਆਂ ਵਾਸਤੇ ਤੇ ਜਾਣਦਾ ਕਿ ਇਹਦਾ ਸਭ ਕੁਝ ਰਹਿ ਜਾਣਾ, ਪਰ ਆਪਣੇ ਵਾਸਤੇ ਕਦੇ ਨਹੀਂ ਸੋਚਦਾ ਕਿ ਜਦੋਂ ਮੈਂ ਜਾਣਾ ਤੇ ਮੇਰਾ ਵੀ ਸਭ ਕੁਝ ਇੱਥੇ ਹੀ ਛੁੱਟ ਜਾਵੇਗਾ। ਜਦੋਂ ਆਪ ਕਿਸੇ ਚੀਜ਼ ਦੀ ਸਾਹਿਬੀ ਮਾਲਕੀ ਪ੍ਰਾਪਤ ਹੁੰਦੀ ਹੈ ਨਾ, ਫਿਰ ਬੜਾ ਗਰਵ ਕਰਦਾ, ਬੜਾ ਅਹੰਕਾਰ ਕਰਦਾ, ਮੈਂ ਮਾਲਕ ਬਣ ਗਿਆ। ਸਾਧ ਸੰਗਤ ਜੀ, ਇਸ ਪ੍ਰਕਾਰ ਜਦੋਂ ਕਿਸੇ ਦੇ ਨਾਲ ਕਿਸੇ ਦਾ ਵਾਦ ਵਿਵਾਦ ਹੋ ਜਾਵੇ ਨਾ, ਤੇ ਇਸ ਪ੍ਰਕਾਰ ਉੱਚੇ ਬੋਲ ਬੋਲਦੇ ਵੀ ਲੋਕ ਸੁਣੇ ਜਾਂਦੇ ਨੇ, ਮੈਂ ਇੰਨੇ ਲੱਖਾਂ ਦਾ ਮਾਲਕ, ਮੈਂ ਇੰਨੀਆਂ ਜ਼ਮੀਨਾਂ ਦਾ ਮਾਲਕ, ਮੈਂ ਇੰਨੀ ਪ੍ਰੋਪਰਟੀ ਦਾ, ਇੰਨੀਆਂ ਗੱਡੀਆਂ ਦਾ ਮਾਲਕ, ਅਹੰਕਾਰ ਦੇ ਨਾਲ ਉੱਚੇ ਬੋਲ ਬੋਲਦੇ ਅਕਸਰ ਸੁਣੇ ਜਾਂਦੇ ਨੇ। ਤੇ ਆਪ ਜੀ ਬਚਨ ਕਰਦੇ ਨੇ, ਤੇਰੀ ਇਹ 100 ਪਿੰਡਾਂ ਦੀ ਜਗੀਰ ਦੀ ਤੇ ਗੱਲ ਹੀ ਕੀ ਕਰਦਾ ਹੈ? ਰਾਵਣ ਵਰਗੇ ਵੱਡੇ ਵੱਡੇ ਦੁਨੀਆਂ ਦੇ ਉੱਪਰ ਬਾਦਸ਼ਾਹ ਹੋਏ, ਜਿਨ੍ਹਾਂ ਦਾ ਨਾਮ ਦਸ਼ਰਥ ਇਤਿਆਦਿਕ ਪਿਆ, ਇਸੇ ਪ੍ਰਕਾਰ ਦਸ਼ਾਨੰਦ ਪਿਆ। ਦਸ਼ਾਨੰਦ ਤੋਂ ਭਾਵ ਹੈ ਜਿਹੜਾ ਦਸ ਲੋਕਾਂ ਦਾ ਸਵਾਮੀ, ਦਸ ਜਿਵੇਂ ਧਰਤੀ ਇੱਕ ਲੋਕ ਹੈ, ਪਾਤਾਲ ਇੱਕ ਲੋਕ ਹੈ, ਇਵੇਂ ਜਿਹੜਾ 10 ਲੋਕਾਂ ਦਾ ਮਾਲਕ ਹੋਵੇ, ਜਿਸ ਦੇ ਪੁੱਤਰ ਨੇ ਸਵਰਗ ਤੱਕ ਤੇ ਰਾਜ ਕਰ ਲਿਆ। ਤਾਂ ਰਾਵਣ ਨੇ ਆਪ ਧਰਤੀ ਦੇ ਬਹੁਤ ਇਲਾਕੇ ਨੂੰ ਜਿੱਤ ਕੇ ਪਾਤਾਲ ਲੋਕ ਤੱਕ ਨੂੰ ਜਿੱਤ ਲਿਆ ਸੀ। ਇਸ ਪ੍ਰਕਾਰ ਦਸ਼ਾਨੰਦ ਕਿਹਾ ਜਾਂਦਾ ਸੀ, ਇਹ 10 ਲੋਕਾਂ ਦਾ ਮਾਲਕ ਹੈ। ਇੱਥੇ ਰਾਵਣ ਵਰਗੇ 10-10 ਲੋਕਾਂ ਦੇ ਮਾਲਕ ਚਲੇ ਗਏ ਤੇ ਨਾਲ ਕੁਛ ਨਹੀਂ ਗਿਆ। ਕਹਿਣ ਲੱਗਾ ਜੀ, ਰਾਵਣ ਹੀ ਵੱਡਾ ਹੋਇਆ ਜਾਂ ਕੋਈ ਹੋਰ ਵੀ ਵੱਡੇ ਹੋਏ ਨੇ ਜਿਹੜੇ ਖਾਲੀ ਹੱਥ ਗਏ ਹੋਣ? ਤੇ ਆਪ ਜੀ ਬਚਨ ਕਰਦੇ ਨੇ, ਰਾਵਣ ਹੂੰ ਤੇ ਅਧਿਕ ਛਤਰਪਤ। ਰਾਵਣ ਤੇ ਛਤਰਪਤੀ ਸੀ, ਰਾਵਣ ਤੋਂ ਵੀ ਵੱਡੇ ਵੱਡੇ ਛਤਰਪਤੀ ਬਾਦਸ਼ਾਹ ਹੋਏ ਨੇ। ਜਿਵੇਂ ਸਾਧ ਸੰਗਤ ਜੀ, ਬਾਲੀ ਜਦੋਂ ਰਾਵਣ ਆਪਣੀ ਜਿੱਤ ਦੀ ਮੁਹਿੰਮ ਨੂੰ ਫਤਿਹ ਕਰਨ ਵਾਸਤੇ ਚੱਲਿਆ ਤੇ ਜਾ ਕੇ ਬਾਲੀ ਦੇ ਉੱਪਰ ਹਮਲਾ ਕੀਤਾ, ਬਾਲੀ ਨੇ ਬ੍ਰਹਮਾ ਜੀ ਦੀ ਤਪੱਸਿਆ ਕਰਕੇ ਵਰ ਲਿਆ ਸੀ, ਯੁੱਧ ਭੂਮੀ ਵਿੱਚ ਜਿਹੜਾ ਵੀ ਮੇਰੇ ਨਾਲ ਜੰਗ ਕਰੇ ਉਸਦਾ 1/2 ਬਲ ਮੇਰੇ ਵਿੱਚ ਆ ਜਾਵੇ। ਹੁਣ 1/2 ਬਲ ਸਾਹਮਣੇ ਵਾਲੇ ਦਾ ਆ ਜਾਂਦਾ ਸੀ, ਆਪਣਾ ਇਸਦਾ ਅਮਿਤ ਬਲ ਸੀ, ਇਸ ਕਰਕੇ ਬਾਲੀ ਦੀ ਸਦਾ ਜਿੱਤ ਹੁੰਦੀ ਸੀ। ਰਾਵਣ ਨੇ ਆਪਣੇ ਬਲ ਦੇ ਅਹੰਕਾਰ ਕਰਕੇ ਕਿ ਮੈਨੂੰ ਕੋਈ ਮਾਰ ਹੀ ਨਹੀਂ ਸਕਦਾ ਤੇ ਜਿਉਂਦੇ ਜੀ ਮੈਨੂੰ ਕਿਹੜਾ ਜਿੱਤ ਲਊ, ਬੜੀਆਂ ਸ਼ਕਤੀਆਂ ਦਾ ਮਾਲਕ ਸੀ, ਬਾਲੀ ਦੇ ਨਾਲ ਆ ਕੇ ਜੰਗ ਕੀਤੀ ਨਾ। ਬਾਲੀ ਨੇ ਇਸ ਨੂੰ ਯੁੱਧ ਵਿੱਚ ਹਰਾ ਕੇ, ਰਮਾਇਣ ਵਿੱਚ ਬਚਨ ਆਉਂਦਾ, ਆਪਣੀ ਕਸ਼ ਵਿੱਚ ਟੰਗ ਲਿਆ। ਇਸ ਪ੍ਰਕਾਰ ਆਪ ਜਲ ਦੇ ਵਿੱਚ ਖਲੋ ਕਰਕੇ ਭਗਤੀ ਕਰਨ ਲੱਗਾ, ਤਪ ਕਰਨ ਲੱਗਾ ਤੇ 6 ਮਹੀਨੇ ਕਸ਼ ਵਿੱਚ ਹੀ ਟੰਗਿਆ ਰਿਹਾ। ਇਸ ਪ੍ਰਕਾਰ ਜਿਸ ਵੇਲੇ ਇਸ ਦੀਆਂ ਨਾਸਾਂ ਵਿੱਚ ਪਾਣੀ ਪਿਆ ਤੇ ਇਸ ਵੇਲੇ ਸਾਹ ਲੈਣਾ ਔਖਾ ਹੋਇਆ, ਗੋਤੇ ਆਉਣ ਲੱਗੇ ਨਾ, ਪਾਣੀ ਦੀ ਆਵਾਜ਼ ਹੋਈ। ਉਸ ਵੇਲੇ ਬਾਲੀ ਨੇ ਵੇਖਿਆ ਆਵਾਜ਼ ਕਿਹਦੀ ਆਉਂਦੀ ਹੈ, ਵੇਖਿਆ ਕੱਛ ਦੇ ਵਿੱਚ ਰਾਵਣ ਟੰਗਿਆ ਪਿਆ। ਕਹਿਣ ਲੱਗਾ ਮੈਨੂੰ ਤੇ ਚੇਤਾ ਹੀ ਭੁੱਲ ਗਿਆ ਸੀ, ਤੂੰ ਹਾਲੇ ਤੱਕ ਕੱਛ 'ਚ ਹੀ ਟੰਗਿਆ ਪਿਆ। ਇਸ ਪ੍ਰਕਾਰ ਰਾਵਣ ਤੋਂ ਵੱਡੇ ਵੱਡੇ ਛਤਰਪਤੀ ਹੋਏ ਨੇ, ਜਿਨ੍ਹਾਂ ਰਾਵਣ ਵਰਗਿਆਂ ਨੂੰ 6-6 ਮਹੀਨੇ ਕੱਛ 'ਚ ਹੀ ਟੰਗ ਛੱਡਿਆ। ਇਸੇ ਪ੍ਰਕਾਰ ਸਾਧ ਸੰਗਤ ਜੀ, ਸਹੰਸਰ ਬਾਹੂ ਵੱਡਾ ਭਾਰੀ ਰਾਜਾ ਹੋਇਆ, ਜਿਸ ਨੂੰ ਸਹੰਸਰ ਦਾ ਅਰਥ ਹਜ਼ਾਰ ਹੁੰਦਾ, ਹਜ਼ਾਰ ਬਾਹਾਂ ਵਾਲਾ ਰਾਜਾ ਕਿਹਾ ਜਾਂਦਾ। ਤੇ ਇਹ ਵੀ ਕਿਹਾ ਜਾਂਦਾ ਕਿ ਹਜ਼ਾਰ ਬਾਹਾਂ ਜਿੰਨਾ ਉਸ ਵਿੱਚ ਜ਼ੋਰ ਸੀ ਤਾਂ ਸਹੰਸਰ ਬਾਹੂ ਕਿਹਾ ਜਾਂਦਾ। ਉਸ ਨੂੰ ਵੀ ਵਰ ਸੀ, ਕੋਈ ਤਿਸ ਨੂੰ ਜਿੱਤ ਨਹੀਂ ਸੀ ਸਕਦਾ। ਜਿਸ ਵੇਲੇ ਸਹੰਸਰ ਬਾਹੂ ਨੂੰ ਜਿੱਤਣ ਵਾਸਤੇ ਰਾਵਣ ਨੇ ਇਸ ਦੇ ਨਾਲ ਜੰਗ ਕੀਤੀ ਨਾ, ਉਸ ਨੇ ਹਰਾ ਕਰਕੇ ਇਸ ਨੂੰ ਕੈਦ ਦੇ ਵਿੱਚ ਪਾ ਲਿਆ ਸੀ। ਫਿਰ ਇਸ ਪ੍ਰਕਾਰ ਸ਼ਿਵ ਜੀ ਨੇ ਪਰਸਰਾਮ ਨੂੰ ਆਖਿਆ ਸੀ, ਮੇਰੇ ਭਗਤ ਨੂੰ ਸਹੰਸਰ ਬਾਹੂ ਨੇ ਬੰਨ ਲਿਆ, ਜਾ ਕੇ ਤੇ ਇਸ ਨੂੰ ਆਜ਼ਾਦ ਕਰਾ। ਫਿਰ ਇਸ ਪ੍ਰਕਾਰ ਸਾਧ ਸੰਗਤ ਜੀ, ਪਰਸਰਾਮ ਜੀ ਨੇ ਜਾ ਕੇ ਸਹੰਸਰ ਬਾਹੂ ਦੀ ਕੈਦ ਦੇ ਵਿੱਚੋਂ ਰਾਵਣ ਨੂੰ ਛਡਾਇਆ ਸੀ। ਤੇ ਜਿਸ ਵੇਲੇ ਪਾਤਾਲ ਲੋਕਾਂ ਨੂੰ ਜਿੱਤਦਿਆ ਹੋਇਆ 7ਵੇਂ ਪਾਤਾਲ ਵਿੱਚ ਰਾਵਣ ਪੁੱਜਾ ਸੀ ਨਾ, ਰਾਜੇ ਬਲ ਦੇ ਦੇਸ਼ ਉੱਪਰ ਹਮਲਾ ਕੀਤਾ, ਮੈਂ ਉਸ ਨੂੰ ਜਿੱਤ ਲਵਾਂ। ਤੇ ਰਾਜੇ ਬਲ ਦੇ ਲੜਕਿਆਂ ਨੇ ਇਸ ਦੇ ਨਾਲ ਜੰਗ ਕਰਕੇ ਇਸ ਨੂੰ ਫੜ ਲਿਆ, 10 ਸਿਰ ਸੀ ਨਾ, ਬੜੇ ਖੁਸ਼ ਹੋਏ। ਕਹਿਣ ਲੱਗੇ ਇਸ ਦੀ ਦੀਵਟੀ ਬਣਾਵਾਂਗੇ, ਜਿਸ ਸਥਾਨ ਤੇ ਦੀਵਾ ਜਗਾ ਕਰਕੇ ਰੱਖਿਆ ਜਾਵੇ ਤੇ ਇਸ ਨੂੰ ਦੀਵਟੀ ਕਿਹਾ ਜਾਂਦਾ। 10 ਹੀ ਸਿਰਾਂ ਦੇ ਉੱਪਰ ਦੀਵੇ ਜਗਾ ਕੇ ਰੱਖ ਦਿੱਤੇ। ਕਹਿਣ ਲੱਗੇ ਆਹ ਕੰਮ ਸੌਖਾ ਹੋ ਗਿਆ, ਬੰਦਾ ਇੱਕ ਫੜਿਆ, ਦੀਵੇ 10 ਰੱਖੇ ਜਾਂਦੇ ਨੇ, ਦੀਵਟੀ ਬਣਾ ਲਿਆ ਸੀ ਇਸ ਨੂੰ। ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਬਾਣੀ ਲਿਖਵਾਉਂਦੇ ਨੇ, ਜਿਸ ਦੇ ਅੰਦਰ ਭਗਤ ਸਾਹਿਬ ਜੀ ਬਚਨ ਕਰਦੇ ਨੇ, ਭਾਈ ਰਾਵਣ ਹੂੰ ਤੇ ਅਧਿਕ ਛਤਰਪਤ, ਰਾਵਣ ਤੋਂ ਵੱਡੇ ਵੱਡੇ ਛਤਰਪਤੀ ਪਾਤਸ਼ਾਹ, ਵੱਡੇ ਵੱਡੇ ਬਲਵਾਨ, ਬਲ ਰਾਜੇ ਦੇ ਪੁੱਤਰਾਂ ਵਰਗੇ, ਜਿਨ੍ਹਾਂ ਨੇ ਰਾਵਣ ਨੂੰ ਦੀਵਟੀ ਬਣਾ ਰੱਖਿਆ ਸੀ।
1: ਖਿਨ ਮਹਿ ਗਏ ਬਿਲਾਤ,
0: ਉਹ ਖਿਨ ਮਾਤਰ ਸਮੇਂ ਦੇ ਅੰਦਰ ਬਿਲਾਤ ਨਾਸ਼ ਹੋ ਗਏ, ਖਿਨ ਮਾਤਰ ਸਮੇਂ ਦੇ ਅੰਦਰ ਹਰੀਹਰ ਹੋ ਗਏ, ਖਿਨ ਮਾਤਰ ਸਮੇਂ ਦੇ ਅੰਦਰ ਦੁਨੀਆਂ ਤੋਂ ਚਲੇ ਗਏ। ਉਹਨਾਂ ਨੂੰ ਵੀ ਦੇਰ ਨਾ ਲੱਗੀ, ਨਾ ਰਾਵਣ ਨੂੰ ਜਾਣ ਲੱਗਿਆ ਦੇਰ ਲੱਗੀ, ਰਾਮ ਚੰਦਰ ਜੀ ਨੇ ਅਗਨੀ ਬਾਣ ਨਾਭੀ ਵਿੱਚ ਮਾਰ ਕੇ ਮਾਰਿਆ ਸੀ। ਇਸੇ ਪ੍ਰਕਾਰ ਨਾ ਬਾਲੀ ਨੂੰ ਜਾਣ ਲੱਗਿਆ ਦੇਰ ਲੱਗੀ, ਤਾੜ ਦੇ ਦਰਖਤਾਂ ਦੇ ਪਿੱਛੇ ਓਹਲੇ ਹੋ ਕੇ ਰਾਮ ਚੰਦਰ ਜੀ ਨੇ ਤੀਰ ਮਾਰ ਕੇ ਇੱਕ ਤੀਰ ਨਾਲ ਹੀ ਮਾਰ ਦਿੱਤਾ ਸੀ। ਨਾ ਸਹੰਸਰ ਬਾਹੂ ਨੂੰ ਮਾਰਨ ਲੱਗਿਆ ਦੇਰ ਲੱਗੀ, ਯੁੱਧ ਭੂਮੀ ਦੇ ਵਿੱਚ ਪਰਸੁਰਾਮ ਨੇ ਤਿਸ ਨੂੰ ਮਾਰ ਦਿੱਤਾ ਸੀ। ਇਸ ਪ੍ਰਕਾਰ ਰਾਵਣ ਵਰਗੇ, ਰਾਵਣ ਸੇ ਮਹਿ ਰਾਵਣ ਸੇ, ਸਤਿਗੁਰੂ ਕਲਗੀਧਰ ਸਾਹਿਬ ਜੀ ਨੇ ਬਚਨ ਕੀਤਾ ਨਾ, ਇਹ ਜਿਹੜਾ ਰਾਵਣ ਸੀ ਇਸ ਦੇ ਤਾਂ 10 ਸਿਰ ਸੀ, ਪਰ ਇਸ ਦਾ ਜਿਹੜਾ ਭਾਈ ਮਹਿ ਰਾਵਣ ਤੇ ਇਸ ਦੇ 10,000 ਸਿਰ ਸੀ। ਸੀਤਾ ਜੀ ਨੇ ਸ਼ਕਤੀ ਰੂਪ ਹੋ ਕਰਕੇ ਤਿਸ ਨੂੰ ਮਾਰਿਆ ਸੀ। ਰਾਵਣ ਤੋਂ ਵੱਡੇ ਵੱਡੇ ਜਿਹੜੇ ਛਤਰਪਤੀ ਸਮਰਾਟ ਨੇ, ਖਿਨ ਮਾਤਰ ਸਮੇਂ ਦੇ ਅੰਦਰ ਉਹ ਵੀ ਬਿਲਾਤ ਪਿਆਨਾ ਕਰ ਗਏ, ਬਿਲਾਤ ਤਿਨਾਂ ਦਾ ਨਾਸ ਹੋ ਗਿਆ, ਉਹ ਵੀ ਰਹੇ ਨਹੀਂ ਹਨ।
1: ਹਰ ਕੇ ਸੰਤ ਸਦਾ ਥਿਰ ਪੂਜਾ ਹੋ।
0: ਫਿਰ ਤੇ ਇਸ ਵੇਲੇ ਬੇਨਤੀ ਕੀਤੀ, ਹੈ ਭਗਤ ਸਾਹਿਬ ਜੀ, ਸਾਰੀ ਹੀ ਦੁਨੀਆਂ ਨਾਸ਼ ਹੋ ਜਾਣ ਵਾਲੀ ਹੈ ਜਾਂ ਕੋਈ ਸਦਾ ਰਹਿਣ ਵਾਲਾ ਵੀ ਹੈ? ਜੇ ਰਹਿਣ ਵਾਲਾ ਤੇ ਕਿਰਪਾਲਤਾ ਕਰਕੇ ਦੱਸੋ ਉਹ ਕੌਣ ਜੋ ਰਹਿਣ ਵਾਲਾ ਹੈ? ਮਹਾਰਾਜ ਮੈਨੂੰ ਵੀ ਉਦਮ ਦੱਸੋ, ਉਹਨਾਂ ਵਾਂਗੂ ਉਦਮ ਕਰਕੇ ਮੈਂ ਵੀ ਸਥਿਰ ਹੋ ਜਾਵਾਂ। ਤੇ ਭਗਤ ਸਾਹਿਬ ਜੀ ਬਚਨ ਕਰਦੇ ਨੇ, ਹੇ ਭਾਈ, ਜਿਹੜੇ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਸੰਤ ਨੇ ਨਾ, ਉਹ ਸਦਾ ਥਿਰ ਨੇ, ਸਦਾ ਸਥਿਰ ਨੇ, ਨਾਮ ਰਹਿਓ ਸਾਧੂ ਰਹਿਓ, ਸਾਧੂ ਸਦਾ ਰਹਿੰਦੇ ਨੇ, ਬ੍ਰਹਮ ਗਿਆਨੀ ਸਦ ਜੀਵਾ ਨਹੀਂ ਮਰਤਾ। ਹਰ ਕੇ ਸੇਵਕ ਜੋ ਹਰ ਭਾਏ, ਤਿੰਨ ਕੀ ਕਥਾ ਨਿਰਾਰੀ ਰੇ, ਆਵਹੇ ਨਾ ਜਾਹੇ ਨਾ ਕਬਹੂ ਮਰਤੇ, ਪਾਰ ਬ੍ਰਹਮ ਸੰਗਾਰੀ ਰੇ। ਪਰਮੇਸ਼ਰ ਜੀ ਦੇ ਜਿਹੜੇ ਸੰਤ ਨੇ ਭਾਈ, ਉਹ ਸਦਾ ਸਦਾ ਸਥਿਰ ਰਹਿਣ ਵਾਲੇ ਨੇ। ਸੋ ਮਹਾਰਾਜ ਫਿਰ ਮੈਂ ਸਥਿਰ ਕਿਵੇਂ ਹੋ ਜਾਵਾਂ? ਤੇ ਆਪ ਜੀ ਬਚਨ ਕਰਨਾ ਕਰਦੇ ਨੇ, ਪੂਜੋ ਭਾਈ, ਜਿਹੜੇ ਸੰਤ ਜਨ ਨੇ ਨਾ, ਪੂਜਨ ਕਰਦੇ ਨੇ ਪਰਮੇਸ਼ਰ ਜੀ ਦਾ, ਉਹਨਾਂ ਦੇ ਨਾਲ ਮਿਲ ਕਰਕੇ ਪਰਮੇਸ਼ਰ ਜੀ ਦਾ ਪੂਜਨ ਕਰੋ। ਪੂਜਨ ਕੀ ਕਰਨਾ ਹੈ ਜੀ? ਪੂਜੋ ਰਾਮ ਏਕ ਹੀ ਦੇਵਾ, ਕੇਵਲ ਤਾਂ ਕੇਵਲ ਇੱਕ ਪਰਮੇਸ਼ਰ ਜੀ ਦੀ ਬੰਦਗੀ ਕਰਨੀ ਹੀ ਤਿਸ ਦਾ ਪੂਜਨ ਹੈ। ਇਸੇ ਪ੍ਰਕਾਰ
1: ਹਰ ਕੇ ਸੰਤ ਸਦਾ ਥਿਰ ਪੂਜਾ ਹੋ।
0: ਭਾਈ ਜਿਹੜੇ ਹਰੀ ਪਰਮੇਸ਼ਰ ਜੀ ਦੇ ਸੰਤ ਨੇ, ਜਿਨ੍ਹਾਂ ਨੂੰ ਆਉਂਦੇ ਜਾਂਦੇ ਸਾਹਾਂ ਦੇ ਨਾਲ ਪਰਮੇਸ਼ਰ ਜੀ ਦਾ ਨਾਮ ਕਦੇ ਵਿਸਰਦਾ ਹੀ ਨਹੀਂ, ਤੇ ਜਿਹੜੇ ਸੰਤ ਜਨ ਸਦਾ ਬੰਦਗੀ ਕਰਦੇ ਰੋਮ ਰੋਮ ਕਰਕੇ ਨਾਮ ਤੇ ਆਉਂਦੇ ਨੇ, ਉਹਨਾਂ ਦੇ ਨਾਲ ਮਿਲ ਕਰਕੇ ਤੁਸੀਂ ਵੀ ਹਰੀ ਪਰਮੇਸ਼ਰ ਜੀ ਦਾ ਪੂਜਨ ਕਰੋ। ਤੇ ਦੂਸਰਾ ਪਹਿਲਾ ਅਰਥ ਬਣਦਾ ਜਿਹੜੇ ਸੰਤ ਜਨ ਪੂਜਦੇ ਨੇ, ਦੂਸਰਾ ਅਰਥ ਬਣਦਾ ਉਹਨਾਂ ਦੇ ਨਾਲ ਮਿਲ ਕੇ ਪੂਜਨ ਬਣੋ ਕਰੋ, ਤੇ ਤੀਜਾ ਅਰਥ ਬਣਦਾ ਐਸੇ ਜਿਹੜੇ ਸੰਤ ਜਨ ਨੇ ਨਾ, ਤਿੰਨਾਂ ਸੰਤ ਜਨਾਂ ਨੂੰ ਪੂਜਣਾ ਕਰੋ। ਜਿਨ ਨਾਨਕ ਸਤਿਗੁਰ ਪੂਜਿਆ, ਤਿੰਨ ਹਰ ਪੂਜ ਕਰਾਵਾ, ਪਰਮੇਸ਼ਰ ਜੀ ਆਪਣੇ ਸੰਤ ਜਨਾਂ ਦਾ ਪੂਜਨ ਕਰਵਾਉਂਦੇ ਨੇ। ਭਾਈ ਮਰਦਾਨਾ ਸਾਹਿਬ ਜੀਆਂ ਦੇ ਹਿਰਦੇ ਵਿੱਚ ਫੁਰਨਾ ਫੁਰਿਆ ਸੀ ਨਾ ਕਿ ਜਿੱਥੇ ਵੀ ਜਾਂਦੇ ਹਾਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਹੀ ਪੂਜਨ ਹੁੰਦਾ ਹੈ, ਸਾਡੀ ਤਾਂ ਪੂਜਾ ਕਿਤੇ ਵੀ ਨਹੀਂ ਹੁੰਦੀ। ਅਤੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤਿਸ ਦਾ ਮਨ ਦਾ ਸੰਕਲਪ ਜਾਣ ਕੇ ਬਚਨ ਕੀਤਾ ਸੀ, ਮਰਦਾਨਾ ਜੀ ਜਿਸ ਨਗਰ ਵਿੱਚ ਹੁਣ ਜਾਵਾਂਗੇ ਨਾ ਉਸ ਨਗਰ ਵਿੱਚ ਤੁਹਾਡਾ ਹੀ ਪੂਜਨ ਹੋਵੇਗਾ। ਸਤਿਗੁਰੂ ਜੀ ਨੇ ਐਸੀ ਕਲਾ ਵਰਤਾਈ ਸੀ, ਸਾਰੇ ਨਗਰ ਵਾਸੀਆਂ ਦੇ ਪਾਸੋਂ ਭਾਈ ਮਰਦਾਨਾ ਜੀ ਦਾ ਪੂਜਨ ਕਰਵਾਇਆ ਸੀ। ਸੋ ਸਤਿਗੁਰੂ ਜੀ ਬਚਨ ਕਰਦੇ ਨੇ ਐਸੇ ਭਾਈ ਮਰਦਾਨਾ ਜੀ ਦੇ ਵਰਗੇ ਜਿਹੜੇ ਪਰਮੇਸ਼ਰ ਜੀ ਦੇ ਸੰਤ ਜਨ ਨੇ ਉਹਨਾਂ ਨੂੰ ਪੂਜਣਾ ਕਰੋ। ਬਾਬਾ ਬੁੱਢਾ ਸਾਹਿਬ ਜੀ ਵਰਗੇ, ਭਾਈ ਗੁਰਦਾਸ ਜੀ ਵਰਗੇ, ਭਾਈ ਸਾਲੋ ਜੀ ਵਰਗੇ ਉਦੋਂ ਵੀ ਪੂਜਾ ਸੀ, ਅੱਜ ਵੀ ਪੂਜਾ ਹੈ। ਭਾਈ ਐਸੇ ਪਰਮੇਸ਼ਰ ਜੀ ਦੇ ਸੰਤ ਜਨਾਂ ਨੂੰ ਪੂਜਣਾ ਕਰੋ।
1: ਹਰ ਨਾਮ ਜਪਾਤ,
0: ਜਿਹੜੇ ਆਉਂਦੇ ਜਾਂਦੇ ਸਾਹਾਂ ਦੇ ਨਾਲ ਹਰ ਵੇਲੇ ਆਪ ਨਾਮ ਜਪਦੇ ਨੇ, ਤੇ ਜਿਹੜੇ ਵੀ ਤਿੰਨਾਂ ਦੇ ਕੋਲ ਸਤ ਸੰਗੀ ਚਲੇ ਜਾਂਦੇ ਨੇ ਤਿੰਨਾਂ ਨੂੰ ਵੀ ਪਰਮੇਸ਼ਰ ਜੀ ਦਾ ਨਾਮ ਜਪਾਉਂਦੇ ਨੇ। ਸਾਧ ਸੰਗਤ ਜੀ ਇਹ ਸੱਚੇ ਸੰਤ ਦੀ ਪਛਾਣ ਹੈ, ਜਿਹੜੇ ਤੇ ਆਪਣੀ ਸੇਵਾ 'ਚ ਹੀ ਲਾ ਛੱਡਣ, ਆਪਣੀ ਹੀ ਚਾਕਰੀ ਕਰਵਾਉਂਦੇ ਰਹਿਣ, ਫਿਰ ਉਹ ਸੱਚੇ ਸੰਤ ਨਹੀਂ, ਉਹ ਕੱਚੇ ਤੇ ਅਧੂਰੇ ਨੇ। ਸੱਚੇ ਸੰਤ ਦੀ ਪਛਾਣ ਇਹ ਹੈ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ। ਸੰਤ ਵਾਹਿਗੁਰੂ ਜੀ ਦੀ ਬੰਦਗੀ ਕਰਾਉਂਦੇ ਨੇ। ਭਾਈ ਜੋ ਹਰ ਨਾਮ ਜਪਾਤ, ਸੰਤ ਕਿਹੜੇ ਨੇ ਜਿਨ੍ਹਾਂ ਦਾ ਪੂਜਨ ਕਰੀਏ? ਤੇ ਬਚਨ ਕਰਦੇ ਨੇ ਜਿਹੜੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਕਰਵਾਉਂਦੇ ਨੇ, ਨਾਮ ਜਪਾਉਂਦੇ ਨੇ, ਤਿੰਨਾਂ ਦਾ ਸਨਮਾਨ ਕਰੋ, ਪੂਜਨ ਕਰੋ।
1: ਜਿਨ ਕੋ ਕਿਰਪਾ ਕਰਤ ਹੈ ਗੋਬਿੰਦ।
0: ਮਹਾਰਾਜ ਜੀ ਤਿੰਨਾਂ ਸੰਤ ਜਨਾਂ ਦੀ ਸੰਗਤ ਮਿਲਦੀ ਕਿੰਨਾਂ ਨੂੰ ਹੈ? ਸਾਰਾ ਸੰਸਾਰ ਤੇ ਸੰਗਤ ਨਹੀਂ ਕਰਦਾ। ਦੁਰਲੱਭੰ ਏਕ ਭਗਵਾਨ ਨਾਮ ਹੈ, ਨਾਨਕ ਲਭਦਿਆਂ ਸਾਧ ਸੰਗ ਕਿਰਪਾ ਪ੍ਰਭੰ। ਹਜ਼ੂਰ ਬਚਨ ਕਰਦੇ ਨੇ ਦੁਨੀਆਂ ਦੇ ਅੰਦਰ ਕੋਈ ਵੱਡੀ ਚੀਜ਼ ਨਹੀਂ, ਕੋਈ ਦੁਰਲੱਭ ਚੀਜ਼ ਨਹੀਂ। ਧਨ ਦੀ ਪ੍ਰਾਪਤੀ ਕਰ ਲੈਣੀ, ਮਾਲ ਦੀ ਪ੍ਰਾਪਤੀ ਕਰ ਲੈਣੀ, ਰੂਪ ਦੀ ਪ੍ਰਾਪਤੀ ਕਰ ਲੈਣੀ, ਸੰਬੰਧੀਆਂ ਦਾ ਮੋਹ ਪ੍ਰਾਪਤ ਕਰ ਲੈਣਾ, ਬਹੁਤੇ ਪਦਾਰਥ ਇਕੱਠੇ ਕਰ ਲੈਣੇ, ਵਿਦਿਆ ਪੜ੍ਹ ਕੇ ਬੜੇ ਚੰਚਲ ਤੇ ਚਤਰ ਹੋ ਜਾਣਾ, ਚੰਗੇ ਚੰਗੇ ਭੋਜਨਾਂ ਦਾ ਖਾ ਲੈਣਾ, ਚੰਗੇ ਚੰਗੇ ਵਸਤਰਾਂ ਦਾ ਪਹਿਲ ਲੈਣਾ, ਇੱਥੋਂ ਤੱਕ ਕਿ ਸਵਰਗ ਦੇ ਰਾਜੇ ਵੀ ਬਣ ਜਾਣਾ। ਇਹ ਸਾਰੀਆਂ ਚੀਜ਼ਾਂ ਨੋਰਮਲ ਚੀਜ਼ਾਂ ਨੇ, ਸਧਾਰਨ ਚੀਜ਼ਾਂ ਨੇ, ਇਹ ਕੋਈ ਅਤਿਅੰਤ ਵੱਡੀ ਪ੍ਰਾਪਤੀ ਨਹੀਂ। ਤੇ ਪੰਡਿਤ ਹਰੀ ਕ੍ਰਿਸ਼ਨ ਇਸੇ ਪ੍ਰਕਾਰ ਲਾਲ ਪੰਡਿਤ ਨੇ ਤੇ ਕ੍ਰਿਸ਼ਨ ਪੰਡਿਤ ਨੇ ਪੁੱਛਿਆ ਸੀ, ਹਰੀ ਲਾਲ ਕ੍ਰਿਸ਼ਨ ਲਾਲ, ਦੋਵੇਂ ਪੰਡਿਤ ਪੁੱਛਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਫਿਰ ਕਿਰਪਾਲਤਾ ਕਰਕੇ ਦੱਸੋ ਵੱਡੀ ਵਸਤੂ ਕਿਹੜੀ ਹੈ? ਤੇ ਸਤਿਗੁਰੂ ਜੀ ਨੇ ਬਚਨ ਕੀਤਾ ਸੀ, ਭਾਈ ਦੁਰਲੱਭ ਤੇ ਇੱਕ ਪਰਮੇਸ਼ਰ ਜੀ ਦਾ ਨਾਮ ਹੀ ਹੈ। ਮਹਾਰਾਜ ਇਹ ਪਰਮੇਸ਼ਰ ਜੀ ਦਾ ਨਾਮ ਕਿੱਥੋਂ ਲੱਭਦਾ? ਤੇ ਆਪ ਜੀ ਨੇ ਬਚਨ ਕੀਤਾ, ਦੁਰਲੱਭੰ ਏਕ ਭਗਵਾਨ ਨਾਮ ਹੈ, ਨਾਨਕ ਲੱਭਦਿਆਂ ਸਾਧ ਸੰਗ। ਭਾਈ ਇਹ ਸਾਧ ਸੰਗਤ ਵਿੱਚੋਂ ਜਪਣਾ ਮਿਲਦਾ। ਮਹਾਰਾਜ ਸਾਧ ਸੰਗਤ ਕਦੋਂ ਹੁੰਦੀ ਏ? ਤੇ ਆਪ ਜੀ ਨੇ ਫਰਮਾਇਆ, ਕਿਰਪਾ ਪ੍ਰਭੰ, ਜਦੋਂ ਪ੍ਰਭੂ ਜੀ ਦੀ, ਪਰਮੇਸ਼ਰ ਜੀ ਦੀ ਕਿਰਪਾ ਹੁੰਦੀ ਏ ਉਦੋਂ ਸਾਧ ਸੰਗਤ ਮਿਲਦੀ ਏ, ਸਾਧ ਸੰਗਤ ਮਿਲਦੀ ਏ ਉਦੋਂ ਨਾਮ ਮਿਲਦਾ। ਤੇ ਨਾਮ ਹੀ ਦੁਨੀਆਂ ਅੰਦਰ ਸਭ ਤੋਂ ਦੁਰਲੱਭ ਵਸਤੂ ਹੈ, ਜੋ ਨਾ ਲੱਖੀ, ਨਾ ਹਜ਼ਾਰੀ, ਨਾ ਕਰੋੜੀ, ਨਾ ਮਿਲੀਅਨ, ਬਿਲੀਅਨ, ਟ੍ਰਿਲੀਅਨ ਦੇ ਨਾਲ ਕਿਸੇ ਕੀਮਤ ਤੇ ਹੱਥ ਨਹੀਂ ਆਉਂਦਾ। ਸੋ ਆਪ ਜੀ ਭਗਤ ਸਾਹਿਬ ਜੀ ਬਚਨ ਕਰਨਾ ਕਰਦੇ ਨੇ, ਭਾਈ ਜਿਨ੍ਹਾਂ ਦੇ ਉੱਪਰ ਵੱਡੀ ਭਾਰੀ ਕਿਰਪਾ ਹਰੀ ਅਕਾਲ ਪੁਰਖ ਜੀ ਨੇ, ਗੋਬਿੰਦ ਪਰਮੇਸ਼ਰ ਜੀ ਨੇ ਕੀਤੀ ਹੈ,
1: ਤੇ ਸਤ ਸੰਗ ਮਿਲਾਤ,
0: ਫਿਰ ਉਹਨਾਂ ਨੂੰ ਹਰੀ ਪਰਮੇਸ਼ਰ ਜੀ ਸੰਤ ਜਨਾਂ ਦੇ ਸੰਗ ਦੇ ਨਾਲ, ਸੰਤ ਜਨਾਂ ਦੀ ਸੰਗਤ ਦੇ ਨਾਲ ਮੇਲ ਦਿੰਦੇ ਹਨ, ਫਿਰ ਉਹ ਸਤ ਸੰਗਤ ਦੇ ਨਾਲ ਮਿਲ ਕਰਕੇ ਜਪਦੇ ਨੇ ਸਤਨਾਮ ਸ੍ਰੀ ਵਾਹਿਗੁਰੂ। ਸੰਗਤ ਦੀ ਪ੍ਰਾਪਤੀ ਹੋਣੀ ਇਹ ਵਾਹਿਗੁਰੂ ਜੀ ਦੀ ਦਇਆ ਦ੍ਰਿਸ਼ਟੀ ਦੀ ਨਿਸ਼ਾਨੀ ਹੈ। ਜਿਨ੍ਹਾਂ ਦੇ ਉੱਪਰ ਕਿਰਪਾ ਨਹੀਂ ਹੁੰਦੀ ਉਹਨਾਂ ਨੂੰ ਸੰਗਤ ਵੀ ਨਹੀਂ ਮਿਲਦੀ। ਸਾਧ ਸੰਗਤ ਜੀ ਵੱਡੇ ਭਾਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਇਆ ਦੇ ਪਾਤਰ ਬਣ ਜਾਈਏ ਤਾਂ ਸਤ ਸੰਗਤ ਤੇ ਸਤ ਸੰਗਤ ਦੁਆਰਾ ਨਾਮ ਮਿਲਦਾ ਹੈ।
1: ਮਾਤ ਪਿਤਾ ਬਨਤਾ ਸੁਤ ਸੰਪਤ,
0: ਮਹਾਰਾਜ ਨਾਮ ਤੋਂ ਬਿਨਾਂ ਕੁਝ ਹੋਰ ਸਹਾਈ ਨਹੀਂ ਹੋ ਸਕਦਾ, ਕੋਈ ਹੋਰ ਨਾਲ ਨਹੀਂ ਜਾ ਸਕਦਾ। ਇਹ ਧਨ ਨਾਲ ਚਲਾ ਜਾਂਦਾ ਹੋਵੇ ਥੋੜਾ ਬਹੁਤਾ, ਜਾਂ ਮਾਤਾ ਦਾ ਪਿਆਰ ਆਪਣੀ ਸੰਤਾਨ ਦੇ ਨਾਲ ਦੁਨੀਆਂ ਵਿੱਚ ਸਭ ਤੋਂ ਨਿਸ਼ਕਾਮ ਮੰਨਿਆ ਗਿਆ, ਇਹ ਮਾਤਾ ਦਾ ਪਿਆਰ ਜਾਂ ਮਾਤਾ ਸਾਥ ਨਹੀਂ ਦੇ ਸਕਦੀ। ਪਿਤਾ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਆਪਣੀ ਸੰਤਾਨ ਨੂੰ ਅਰਪਣ ਕਰ ਦਿੰਦਾ ਬਿਨਾਂ ਕਿਸੇ ਹੀਲ ਹੁੱਜਤ ਤੋਂ, ਕੀ ਉਹ ਪਿਤਾ ਵੀ ਸਾਥ ਨਹੀਂ ਜਾਂਦਾ? ਇਸੇ ਪ੍ਰਕਾਰ ਪੁੱਤਰ ਨਾਲ ਨਹੀਂ ਜਾਂਦੇ ਕਿ ਇਹ ਸੰਬੰਧੀ, ਤੇ ਧਨ ਕਿਸੇ ਪ੍ਰਕਾਰ ਸੰਪਤੀ ਨਾਲ ਨਹੀਂ ਜਾਂਦੀ। ਤੇ ਆਪ ਜੀ ਬਚਨ ਕਰਦੇ ਨੇ, ਮਾਤ ਪਿਤਾ ਬਨਤਾ ਸੁਤ ਸੰਪਤ, ਭਾਈ ਇਹ ਸੰਪਤੀ, ਇਸ ਪੁੱਤਰ, ਇਹ ਮਾਤਾ ਤੇ ਪਿਤਾ ਦੱਸੋ ਕਿਸ ਦੇ ਨਾਲ ਗਏ ਨੇ? ਨਾ ਕਿਸੇ ਦੇ ਨਾਲ ਗਏ ਨੇ, ਨਾ ਕਿਸੇ ਨਾਲ ਜਾਣਗੇ, ਨਾ ਲੇਖਾ ਦੇਣ ਵੇਲੇ ਕੰਮ ਆਏ ਨੇ, ਨਾ ਆਉਣਗੇ।
1: ਨਾ ਚਲਤ ਸੰਗਾਤ,
0: ਇਹਨਾਂ ਸਾਰਿਆਂ ਦੇ ਵਿੱਚੋਂ ਅੰਤ ਨੂੰ ਕੋਈ ਵੀ ਨਾਲ ਨਹੀਂ ਜਾਂਦਾ। ਮਾਤਾ ਵੀ ਇੱਥੇ ਰਹਿ ਜਾਵੇਗੀ, ਪਿਤਾ ਵੀ ਇੱਥੇ ਰਹਿ ਜਾਵੇਗਾ, ਸੰਪਤੀ ਵੀ, ਵਿਭੂਤੀ ਤੇ ਧਨ ਸਭ ਕੁਛ ਇੱਥੇ ਨਾਲ ਰਹਿ ਜਾਣਾ, ਨਾਲ ਅੰਤਕਾਲ ਕੁਛ ਵੀ ਨਹੀਂ ਜਾਣਾ ਹੈ।
1: ਕਬੀਰ ਰਾਮ ਪਹਜ ਬਾਵਰੇ,
0: ਸਾਧ ਸੰਗਤ ਜੀ, ਜਨ ਸਾਧਾਰਨ ਦੇ ਮੂੰਹੋਂ ਗੱਲ ਸੁਣੀ ਜਾਵੇ ਤੇ ਬਹੁਤਾ ਪ੍ਰਭਾਵ ਨਹੀਂ ਪੈਂਦਾ, ਪਰ ਜਦੋਂ ਕਿਸੇ ਕਮਾਈ ਵਾਲੇ ਦੀ ਰਸਨਾ ਤੋਂ ਬਚਨ ਨਿਕਲਦਾ ਨਾ ਤੇ ਸੁਣਨ ਵਾਲੇ ਦੇ ਹਿਰਦੇ ਦੇ ਅੰਦਰ ਛੇਕ ਕਰ ਦਿੰਦਾ, ਤੇ ਇਸ ਵੇਲੇ ਸਾਧ ਸੰਗਤ ਜੀ ਇਹ ਬਚਨਾਂ ਦੇ ਬਾਣ ਜਦੋਂ ਹਿਰਦੇ ਚ ਲੱਗੇ ਨਾ, ਹਿਰਦਾ ਕੰਬ ਉੱਠਿਆ ਮਨਾ। ਸਾਚੀ ਤੇ ਕਹਿੰਦੇ ਨੇ ਭਗਤ ਸਾਹਿਬ ਜੀ, ਰਾਵਣ ਵਰਗੇ ਨਾ ਰਹੇ, ਮੈਂ ਰਾਵਣ ਵਰਗੇ ਨਾ ਰਹੇ, ਬਾਲੀ ਵਰਗੇ ਨਾ ਰਹੇ, ਇੱਥੇ ਸਹੰਸਰ ਬਾਹੂ ਵਰਗੇ ਨਾ ਰਹੇ, ਹਰਨਾਕਸ਼ ਵਰਗੇ ਨਾ ਰਹੇ, ਤੇ ਤੂੰ ਕਿਹਦਾ ਪਾਣੀ ਹਾਰ ਹੈ, ਸੱਚਮੁੱਚ ਤੂੰ ਵੀ ਚੱਲਿਆ ਜਾਣਾ, ਇਹ ਸੌ ਪਿੰਡਾਂ ਦੀ ਜਗੀਰ ਇੱਥੇ ਪਈ ਰਹਿ ਜਾਣੀ ਏ, ਪਦਾਰਥ ਰਹਿ ਜਾਣੇ ਨੇ, ਮਾਤਾ ਪਿਤਾ ਨੇ ਸਾਥ ਦੇਣਾ ਨਹੀਂ, ਪੁੱਤਰਾਂ ਨੇ ਸਾਥ ਦੇਣਾ ਨਹੀਂ, ਅੱਖਾਂ ਮੀਟਦੇ ਹੀ ਉਹਨਾਂ ਨੇ ਮਾਲਕ ਬਣ ਜਾਣਾ, ਤੂੰ ਕਾਹਦਾ ਮਾਣ ਕਰਦਾ। ਮਨ ਦੇ ਅੰਦਰ ਵੈਰਾਗ ਆਇਆ ਤੇ ਇਸ ਵੇਲੇ ਵੈਰਾਗ ਮਈ ਬਚਨਾਂ ਨੂੰ ਸੁਣ ਕਰਕੇ ਪੁੱਛਦਾ, ਮਹਾਰਾਜ ਜੀ ਕਿਰਪਾਲਤਾ ਕਰੋ, ਫਿਰ ਮੈਂ ਕਿਹੜਾ ਐਸਾ ਕਾਰਜ ਕਰਾਂ ਮੈਂ ਸਫਲਾ ਹੋ ਜਾਵਾਂ, ਕਿਹੜੀ ਐਸੀ ਵਸਤੂ ਇਕੱਠੀ ਕਰ ਲਵਾਂ ਜਿਹੜੀ ਮੇਰੀ ਨਾਲ ਜਾਵੇ। ਤੇ ਆਪ ਜੀ ਬਚਨ ਕਰਨਾ ਕਰਦੇ ਨੇ, ਕਹਿਤ ਕਬੀਰ, ਭਗਤ ਕਬੀਰ ਸਾਹਿਬ ਜੀ ਕਹਿ ਕਰਕੇ ਫਰਮਾ ਕਰਕੇ ਬਚਨ ਕਰਦੇ, ਉਪਦੇਸ਼ ਕਰਦੇ ਨੇ, ਰਾਮ ਭਜ ਬਾਉਰੇ, ਹੇ ਮਾਇਆ ਦੇ ਮੋਹ ਵਿੱਚ ਬਾਉਰੇ ਹੋਏ ਇਨਸਾਨ, ਸੰਬੰਧੀਆਂ ਦੇ ਮੋਹ ਦੇ ਵਿੱਚ ਬਾਉਰੇ, ਕਮਲੇ ਝੱਲੇ ਪਾਗਲ ਦੀਵਾਨੇ ਮਸਤਾਨੇ ਹੋਏ ਬੇਸਮਝ ਅਗਿਆਨੀ ਪ੍ਰਾਣੀ, ਹੇ ਜਗੀਰ ਦੇ ਅਹੰਕਾਰ ਦੇ ਵਿੱਚ ਬੇਸਮਝ ਹੋ ਰਹੇ ਪ੍ਰਾਣੀ, ਪਾਗਲ ਹੋ ਰਹੇ ਪ੍ਰਾਣੀ, ਵਾਹਿਗੁਰੂ ਜੀ ਦੇ ਨਾਮ ਦਾ ਭਜਨ ਕਰ, ਰਾਮ ਭਜ। ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਚਨ ਕੀਤੇ ਨੇ ਨਾ, ਰਾਮ ਭਜ, ਰਾਮ ਭਜ ਜਨਮ ਸਿਰਾਤ ਹੈ, ਪਰਮੇਸ਼ਰ ਜੀ ਦੇ ਨਾਮ ਦਾ ਭਜਨ ਕਰ, ਭਜਨ ਕਰ, ਭਜਨ ਕੀਤੇ ਤੋਂ ਬਿਨਾਂ ਜਨਮ ਵਿਅਰਥ ਜਾ ਰਿਹਾ। ਇਸੇ ਸਿਧਾਂਤ ਨੂੰ ਭਗਤ ਸਾਹਿਬ ਜੀ ਨੇ ਰੱਖਿਆ, ਬਾਉਰੇ, ਹੇ ਕਮਲੇ, ਹੇ ਝੱਲੇ, ਹੇ ਦੀਵਾਨੇ ਮਸਤਾਨੇ ਇਨਸਾਨ, ਰਾਮ ਜੀ ਦੇ ਸਰਬ ਵਿਆਪੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦਾ ਭਜਨ ਕਰ, ਬੰਦਗੀ ਕਰ, ਸਿਮਰਨ ਕਰ।
1: ਜਨਮ ਅਕਾਰਥ ਜਾਤ,
0: ਜਿਸ ਜਿਸ ਸਿਮਰਨ ਤੋਂ ਬਿਨਾਂ, ਭਜਨ ਤੋਂ ਬਿਨਾਂ, ਬੰਦਗੀ ਤੋਂ ਬਿਨਾਂ, ਨਾਮ ਜਪੇ ਤੋਂ ਬਿਨਾਂ ਇਹ ਜਿਹੜਾ ਜਨਮ ਹੈ ਨਾ, ਇਹ ਵਿਅਰਥ ਜਾ ਰਿਹਾ ਹੈ, ਨਿਸਫਲ ਜਾ ਰਿਹਾ ਹੈ। ਕਿਸੇ ਦਾ ਵੀ ਜਨਮ, ਕਿਸੇ ਦਾ ਵੀ ਸਮਾਂ, ਕਿਸੇ ਦੇ ਵੀ ਸਰੀਰ ਦੀ ਕੋਈ ਅਵਸਥਾ ਨਾਮ ਜਪੇ ਤੋਂ ਬਿਨਾਂ ਸਫਲ ਹੀ ਨਹੀਂ ਹੁੰਦੀ। ਇਸ ਕਰਕੇ ਜਨਮ ਅਕਾਰਥ, ਇਸ ਜਨਮ ਦੇ ਵਿੱਚ ਜਿੰਨੀ ਉਮਰਾਂ ਮਿਲੀ ਸੀ ਨਾ, ਅੱਜ ਤੱਕ ਨਾਮ ਜਪੇ ਤੋਂ ਬਿਨਾਂ ਜਿੰਨੀ ਬਤੀਤ ਹੋ ਗਈ, ਅਕਾਰਥ ਜਾਤ ਅਕਾਰਥ ਹੀ ਚਲੀ ਗਈ ਹੈ। ਤੇ ਜੇ ਅੱਗੇ ਵੀ ਨਾਮ ਨਾ ਜਪਿਆ ਤੇ ਜ਼ਿੰਦਗੀ ਦਾ ਰਹਿੰਦਾ ਬਾਕੀ ਸਮਾਂ ਵੀ ਅਕਾਰਥ ਜਾਤ ਵਿਅਰਥ ਚੱਲਿਆ ਜਾਵੇਗਾ। ਆਗੈ ਸਮਝ ਚੱਲੋ ਨੰਦ ਲਾਲਾ, ਪਾਤਸ਼ਾਹ ਜੋ ਬੀਤੀ ਸੋ ਬੀਤੀ, ਪਹਿਲੀ ਜਿੰਨੀ ਅਕਾਰਥ ਉਮਰਾਂ ਬੀਤ ਗਈ ਉਹ ਤੇ ਹੱਥ ਆਉਣੀ ਨਹੀਂ, ਜਿੰਨਾ ਸਮਾਂ ਤੇਰੇ ਕੋਲ ਹੈ।

0: ਸ਼ਰਮ। ਸ਼ਰਮ ਦਾ ਭਾਵ ਹੁੰਦਾ ਹੈ ਆਸ਼ਰਮ। ਹੇ ਰਾਜ ਆਸ਼ਰਮ, ਰਾਜ ਪ੍ਰਕਾਸ਼ ਸਰੂਪ ਪਰਮੇਸ਼ਰ ਜੀ, ਜੋ ਆਸ਼ਰਮ ਆਪ ਦੀ ਰਾਜਧਾਨੀ ਹੈ, ਉਸ ਦੀ ਕੋਈ ਮਰਿਆਦਾ ਨਹੀਂ ਜਾਣੀ ਜਾਂਦੀ, ਇਸ ਦੀ ਪ੍ਰਾਪਤੀ ਕਿਵੇਂ ਹੋਵੇਗੀ? ਆਪ ਜੀ ਦੀ ਰਾਜਧਾਨੀ ਸੱਚਖੰਡ ਰੂਪ ਦੇਸ਼ ਦੀ ਸਰੂਪ ਰੂਪ ਦੀ ਕਿਵੇਂ ਪ੍ਰਾਪਤੀ ਹੋਵੇਗੀ? ਮਿਤ ਨਹੀਂ ਜਾਣੀ, ਇਸ ਗੱਲ ਦੀ ਮਰਿਆਦਾ ਨਹੀਂ ਜਾਣੀ ਜਾਂਦੀ। ਤੇ ਜਦੋਂ ਆਪ ਜੀ ਦੀ ਰਾਜਧਾਨੀ ਦੀ ਮਰਿਆਦਾ ਨਹੀਂ ਜਾਣੀ ਜਾਂਦੀ, ਮਿਤ ਨਹੀਂ ਜਾਣੀ ਤੇਰੀ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਵੀ ਪ੍ਰਾਪਤੀ ਦੀ ਮਰਿਆਦਾ ਨਹੀਂ ਜਾਣੀ ਜਾਂਦੀ, ਇਸੇ ਪ੍ਰਕਾਰ
1: ਰਾਜਾਸ਼ਰਮ ਮਿਤ ਨਹੀਂ ਜਾਣੀ ਤੇਰੀ।
0: ਤੇ ਸਾਧ ਸੰਗਤ ਜੀ, ਦੂਸਰਾ ਅਰਥ ਸ਼ਰਮ ਦਾ ਕੀਤਾ ਜਾਂਦਾ ਮੁਸ਼ਕਤ, ਬਹੁਤੀ ਮਿਹਨਤ ਕਰਨੀ, ਬਹੁਤੇ ਥਕੇਵੇਂ ਵਾਲੇ ਕਾਰਜ ਕਰਨੇ, ਬਹੁਤੀ ਤਪੱਸਿਆ ਕਰਨੀ, ਬਹੁਤੇ ਯਤਨ ਕਰਨੇ, ਬਹੁਤੇ ਸਾਧਨ ਕਰਨੇ, ਸ਼ਰਮ ਨਾਮ ਥਕੇਵੇਂ ਦਾ ਹੁੰਦਾ ਹੈ। ਹੇ ਪ੍ਰਕਾਸ਼ ਸਰੂਪ ਪਰਮੇਸ਼ਰ ਜੀ, ਜਿਨ੍ਹਾਂ ਨੇ ਬਹੁਤ ਮੁਸ਼ਕਤਾਂ ਕੀਤੀਆਂ, ਜਿਨ੍ਹਾਂ ਨੇ ਬਹੁਤ ਤਪੱਸਿਆ ਕੀਤੀਆਂ, ਘਾਲਣਾ ਘਾਲੀਆਂ ਨਾ, ਮਿਤ ਨਹੀਂ ਜਾਣੀ ਤੇਰੀ, ਉਹਨਾਂ ਨੇ ਵੀ ਆਪ ਜੀ ਦੀ ਪ੍ਰਾਪਤੀ ਦੀ ਕੋਈ ਮਰਿਆਦਾ ਨਹੀਂ ਜਾਣੀ ਹੈ ਜੀਓ।
1: ਤੇਰੇ ਸੰਤਨ ਕੀ ਹਾਉ ਚੇਰੀ।
0: ਮਹਾਰਾਜ, ਇਸ ਕਰਕੇ ਮੈਂ ਜਗਿਆਸੂ ਰੂਪ ਇਸਤਰੀ ਆਪ ਜੀ ਦੇ ਸੰਤ ਜਨਾਂ ਦੀ ਚੇਰੀ ਚੇਲੀ ਬਣਦੀ ਹਾਂ, ਦਾਸੀ ਬਣਦੀ ਹਾਂ, ਜਿਹਨਾਂ ਸੰਤ ਜਨਾਂ ਨੇ ਸਿਮਰਨ ਕਰਕੇ ਪ੍ਰਾਪਤ ਕੀਤਾ, ਜਿਨ੍ਹਾਂ ਨੇ ਤਪੱਸਿਆ ਕੀਤੀ, ਸਾਧਨ ਕੀਤੇ, ਉਹਨਾਂ ਨੇ ਤੇ ਮਰਿਆਦਾ ਜਾਣੀਓ ਹੀ ਨਹੀਂ, ਪਰ ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਨੇ ਪ੍ਰਾਪਤ ਕਰ ਲਿਆ, ਜਿਨ੍ਹਾਂ ਨਾਮ ਦੇ ਰਸੀਏ ਸੰਤ ਜਿਨ੍ਹਾਂ ਨੇ ਪ੍ਰਾਪਤ ਕਰ ਲਿਆ ਨਾ, ਮੈਂ ਉਹਨਾਂ ਦੀ ਦਾਸੀ ਬਣਦੀ ਹਾਂ। ਨਾਨਕ ਦਾਸ ਇਹ ਸੁਖ ਮੰਗੈ, ਮੋਕਾ ਕਰ ਸੰਤਨ ਕੀ ਧੂਰੇ। ਤੇਰੇ ਸੰਤਨ ਕੀ ਹੋ ਚੇਰੀ। ਮਹਾਰਾਜ, ਮੈਂ ਆਪਣੀ ਬੁੱਧੀ ਨੂੰ, ਆਪਣੀ ਸੁਰਤ ਨੂੰ ਆਪ ਜੀ ਦੇ ਸੰਤ ਜਨਾਂ ਦੀ ਚੇਲੀ, ਸੰਤ ਜਨਾਂ ਦੀ ਦਾਸੀ ਬਣਾਉਂਦਾ ਹਾਂ। ਵਿਸ਼ਰਾਮ ਦੇ ਕਰਕੇ ਭਗਤ ਸਾਹਿਬ ਜੀ ਬਚਨ ਕਰਦੇ ਹਨ ਜੀ। ਸੋ ਭਗਤ ਜੀ, ਆਪ ਜੀ ਨੇ ਬਚਨ ਕੀਤਾ, ਮਿਤ ਨਹੀਂ ਜਾਣੀ ਤੇਰੀ। ਪਰਮੇਸ਼ਰ ਜੀ, ਆਪ ਜੀ ਦੀ ਮਰਿਆਦਾ ਹੀ ਨਹੀਂ ਜਾਣੀ ਜਾਂਦੀ, ਨਾ ਪ੍ਰਾਪਤੀ ਦੀ ਮਰਿਆਦਾ, ਨਾ ਇਸੇ ਪ੍ਰਕਾਰ ਵਰਤਾਰੇ ਦੀ ਮਰਿਆਦਾ। ਮਹਾਰਾਜ, ਇਸ ਵਰਤਾਰੇ ਦੀ ਮਰਿਆਦਾ ਦੇ ਨਾ ਜਾਣੇ ਜਾਣ ਤੋਂ ਭਾਵ ਕੀ ਹੈ? ਤੇ ਆਪ ਜੀ ਬਚਨ ਕਰਦੇ ਨੇ, ਭਾਈ ਜਿਵੇਂ ਸਤਿਗੁਰਾਂ ਦੇ ਬਚਨ ਨੇ ਨਾ, ਖਿਨ ਮਹਿ ਅਵਰ ਖਿਨੈ ਮਹਿ ਅਵਰਾ ਅਚਰਜ ਚਲਤ ਤੁਮਾਰੇ, ਰੂੜੋ ਗੂੜੋ ਗਹਿਰ ਗੰਭੀਰੋ ਉੱਚਾ ਅਗਮ ਅਪਾਰੇ। ਇਸ ਪ੍ਰਕਾਰ ਪਰਮੇਸ਼ਰ ਜੀ ਦੀ ਮਰਿਆਦਾ, ਖਿਨ ਮਹਿ ਰਾਓ ਰੰਕ ਕਉ ਕਰੇ ਰਾਓ ਰੰਕ ਕਰ ਡਾਰੇ। ਖਿਨ ਮਾਤਰ ਸਮੇਂ ਵਿੱਚ ਰਾਜਿਆਂ ਨੂੰ ਭਿਖਾਰੀ ਤੇ ਭਿਖਾਰੀਆਂ ਨੂੰ ਰਾਜੇ ਬਣਾ ਦਿੰਦੇ ਨੇ, ਨਹੀਂ ਮਿਤ ਜਾਣੀ ਜਾਂਦੀ ਤਿਸ ਪਰਮੇਸ਼ਰ ਦੀ। ਤੇ ਫਿਰ ਭਗਤ ਸਾਹਿਬ ਜੀ ਵੀ ਐਸੀ ਮਰਿਆਦਾ ਪਰਮੇਸ਼ਰ ਜੀ ਦੀ ਕਥਨ ਕਰਦੇ ਨੇ। ਹਸਤੋ ਜਾਏ ਸੋ ਰੋਵਤ ਆਵੈ, ਇਹ ਪ੍ਰਤੱਖ ਸੰਸਾਰ ਦੇ ਵਿੱਚ ਅੱਜ ਵੀ ਦੇਖਿਆ ਜਾਂਦਾ, ਜਿਹੜੇ ਹੱਸਦੇ ਹੱਸਦੇ ਜਾਂਦੇ ਨੇ, ਰੋਂਦੇ ਆਉਂਦੇ ਨੇ, ਖਾਸ ਕਰ ਸਭਾ ਦੇ ਵਿੱਚ, ਕਚਹਿਰੀਆਂ ਦੇ ਵਿੱਚ ਮੁਕੱਦਮਾ ਲੜਨਾ ਹੁੰਦਾ ਹੈ। ਸਾਧ ਸੰਗਤ ਜੀ, ਚੰਗੇ ਵੱਡੇ ਵੱਡੇ ਵਕੀਲ ਕੀਤੇ ਹੁੰਦੇ ਨੇ, ਤੇ ਹੱਸਦੇ ਜਾਂਦੇ ਕਚਹਿਰੀਆਂ ਦੇ ਵਿੱਚ ਵਕੀਲ ਏਡਾ ਵੱਡਾ ਕਰ ਲਿਆ, ਸਾਡੀ ਜਿੱਤ ਪੱਕੀ ਹੈ। ਪਰ ਜਦੋਂ ਕੈਦ ਹੋ ਜਾਵੇ, ਜਦੋਂ ਸਜ਼ਾ ਹੋ ਜਾਵੇ, ਜਦੋਂ ਫਾਂਸੀ ਦਾ ਹੁਕਮ ਹੋ ਜਾਵੇ, ਤੇ ਜਿਹੜੇ ਸੰਬੰਧੀ ਅਦਾਲਤਾਂ 'ਚ ਹੱਸਦੇ ਜਾਂਦੇ ਨੇ ਨਾ, ਮੁਕੱਦਮਾ ਜਿੱਤ ਕੇ ਆਵਾਂਗੇ, ਉਹ ਫਿਰ ਰੋਂਦੇ ਹੋਏ ਵਾਪਸ ਆਉਂਦੇ ਨੇ। ਹੱਸਦੋ ਜਾਏ ਸੋ ਰੋਵਤ ਆਵੈ, ਜਾਂਦੇ ਨੇ ਹੱਸਦਿਆਂ ਹੱਸਦਿਆਂ, ਪਰ ਵਾਪਸ ਆਉਂਦੇ ਨੇ ਰੋਂਦਿਆਂ ਰੋਂਦਿਆਂ। ਇਸੇ ਪ੍ਰਕਾਰ
1: ਹੱਸਦੋ ਜਾਏ ਸੋ ਰੋਵਤ ਆਵੈ।
0: ਸਾਧ ਸੰਗਤ ਜੀ, ਬੀਬੀ ਸੁਲੱਖਣੀ ਦੇ ਗ੍ਰਹਿ ਵਿਖੇ ਇੱਕ ਵੀ ਸੰਤਾਨ ਨਹੀਂ ਸੀ ਨਾ। ਪਹਿਲੇ ਜੀਵਨ ਦੇ ਵਿੱਚ ਬੇਅੰਤ ਪ੍ਰਕਾਰ ਦੇ ਯਤਨ ਕੀਤੇ, ਕਿਹਾ ਜਾਂਦਾ ਖੂਹੀ ਜਾਲ ਪਾਉਂਦੀਆਂ ਨੇ ਬੀਬੀਆਂ ਪੁੱਤਰਾਂ ਦੀ ਪ੍ਰਾਪਤੀ ਵਾਸਤੇ, ਸੰਤਾਨ ਦੀ ਪ੍ਰਾਪਤੀ ਵਾਸਤੇ। ਕਹਿ ਲਈਏ ਖੂਹੀ ਜਾਲ ਪਾਏ, ਜਿੰਨੇ ਯਤਨ ਦੁਨੀਆਂ 'ਚ ਕਹੇ ਜਾਂਦੇ ਨੇ ਸਾਰੇ ਹੀ ਕਰਕੇ ਦੇਖੇ, ਸੰਤਾਨ ਦੀ ਪ੍ਰਾਪਤੀ ਨਾ ਹੋਈ। ਕਿਸੇ ਸਿੱਖ ਨੇ 10 ਪਾਈ, ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਈਸ਼ਵਰ ਰੂਪ ਨੇ, ਪਰਮੇਸ਼ਰ ਜੀ ਦਾ ਸਰਗੁਰ ਸਰੂਪ ਨੇ, ਤਿੰਨਾਂ ਦੇ ਦਰ ਤੇ ਜਾ ਕੇ ਪੁੱਤਰ ਦੀ ਮੰਗ ਮੰਗ ਲੈ, ਝੋਲੀ ਭਰ ਜਾਵੇਗੀ। ਹੁਣ ਆਸ ਬੜੀ ਹੈ ਨਾ, ਸਤਿਗੁਰੂ ਜੀ ਦੇ ਦਰ ਤੋਂ, ਸਿੱਖ ਦੀ ਰਸਨਾ ਤੋਂ ਸੁਣਿਆ ਸਭ ਦੀਆਂ ਝੋਲੀਆਂ ਭਰਦੀਆਂ ਨੇ, ਮੇਰੀ ਵੀ ਕੁੱਖ ਹਰੀ ਹੋਵੇਗੀ, ਸੰਤਾਨ ਦੀ ਪ੍ਰਾਪਤੀ ਹੋਵੇਗੀ, ਗੋਦ ਹਰੀ ਹੋਵੇਗੀ। ਤੇ ਜਿਹੜੀ ਬੀਬੀ ਸੁਲੱਖਣੀ ਹੈ ਨਾ, ਹੁਣ ਹੱਸਦੋ ਜਾਏ, ਹੱਸਦੀ ਹੋਈ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਬਾਰ ਵਿੱਚ ਗਈ ਹੈ, ਜਾ ਕੇ ਪੁੱਤਰ ਦੀ ਮੰਗ ਕੀਤੀ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਬੀਬੀ ਸੁਲੱਖਣੀ ਦੇ ਤਾਂ, ਇਹ ਬੀਬੀ ਤੇਰੀ ਕਿਸਮਤ ਐਸੀ ਹੈ, ਤੇਰੇ ਭਾਗ ਐਸੇ ਨੇ, ਪਰਮੇਸ਼ਰ ਜੀ ਨੇ 7 ਜਨਮਾਂ ਵਿੱਚ ਵੀ ਤੇਰੇ ਕਰਮਾਂ ਵਿੱਚ ਸੰਤਾਨ ਦਾ ਸੁੱਖ ਲਿਖਿਆ ਹੀ ਨਹੀਂ। ਤੇ ਸਾਧ ਸੰਗਤ ਜੀ ਗਈ ਸੀ ਹੱਸਦੀ, ਸੋ ਰੋਵਤ ਆਵੈ, ਰੋਂਦੀ ਹੋਈ ਵਾਪਸ ਆਈ, ਇੱਕੋ ਇੱਕ ਦਰ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਚਿਆ ਸੀ, ਇੱਥੋਂ ਵੀ ਸੰਤਾਨ ਦੀ ਪ੍ਰਾਪਤੀ ਨਹੀਂ ਹੋਈ। ਹੁਣ ਕਿਹੜੇ ਦਰ

0: ਤੇ ਜਾਵਾਂਗੀ। ਤੇ ਰੋਂਦੀ ਹੋਈ ਨੂੰ ਤੱਕਿਆ ਭਾਈ ਗੁਰਦਾਸ ਸਾਹਿਬ ਜੀਆਂ ਨੇ, ਬਚਨ ਕੀਤਾ ਹੈ ਬੀਬੀ ਇਸ ਦਰ ਤੇ ਰੋਂਦੇ ਆਉਂਦੇ ਨੇ ਤੇ ਹੱਸਦੇ ਜਾਂਦੇ ਨੇ, ਤੂੰ ਹੱਸਦੀ ਆਉਂਦੀ ਸੀ ਰੋਂਦੀ ਜਾਂਦੀ ਹੈ, ਕਾਰਨ ਕੀ ਹੈ? ਕਹਿਣ ਲੱਗੀ ਬਾਬਾ ਜੀ ਪਹਿਲਾਂ ਤੇ ਮਨ ਵਿੱਚ ਉਮੀਦ ਸੀ ਨਾ ਕਿ ਕਿਧਰੇ ਝੋਲੀ ਵਿੱਚ ਖੈਰ ਪੈ ਜਾਵੇਗੀ, ਘਰ ਦੇ ਵਿੱਚ ਔਲਾਦ ਖੇਡੇਗੀ, ਗੋਦ ਹਰੀ ਹੋ ਜਾਵੇਗੀ, ਗੋਦ ਭਰ ਜਾਵੇਗੀ। ਹੁਣ ਤੇ ਪਰਮੇਸ਼ਰ ਸਰੂਪ ਸਤਿਗੁਰਾਂ ਨੇ ਹੀ ਬਚਨ ਕਰ ਦਿੱਤਾ, ਸੱਤ ਜਨਮਾਂ ਤੱਕ ਵੀ ਭਾਗਾਂ ਵਿੱਚ ਸੰਤਾਨ ਨਹੀਂ। ਹੁਣ ਇਸ ਜਨਮ ਤੇ ਕੀ, ਅਗਲੇ 6 ਜਨਮਾਂ 'ਚ ਹੋਰ ਵੀ ਨਹੀਂ ਹੋਣੀ। ਸਤਿਗੁਰੂ ਜੀ ਨੇ ਹੋਣ ਹਾਰ ਦੱਸੀਏ, ਭਵਿੱਖਬਾਣੀ ਕੀਤੀਏ, ਪਰਾਰਬਧ ਦੱਸੀਏ, ਤੇ ਮੇਰੀ ਤੇ ਪਰਾਰਬਧ ਹੀ ਐਡੀ ਮਾੜੀ ਹੈ। ਤੇ ਭਾਈ ਸਾਹਿਬ ਜੀ ਨੇ ਕਿਹਾ, ਬੀਬੀ ਫਿਰ ਰੋਂਦੀ ਕਿਉਂ ਹੈ? ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰੀ, ਕੱਲ੍ਹ ਫਿਰ ਦਰਸ਼ਨਾਂ ਨੂੰ ਆਵੀ, ਬੇਨਤੀ ਕਰੀ, ਮਹਾਰਾਜ ਜੇਕਰ ਮੇਰੇ ਭਾਗ ਮਾੜੇ ਨੇ ਤੇ ਵਿਧਾਤਾ ਤੇ ਤੁਸੀਂ ਹੋ ਨਾ, ਮਾੜੇ ਭਾਗਾਂ ਕਰਕੇ ਜੇ ਉੱਥੇ ਦਰਗਾਹ ਵਿੱਚ ਮੇਰੇ ਭਾਗੀ ਸੰਤਾਨ ਨਹੀਂ ਲਿਖੀ ਤੇ ਹੁਣ ਲਿਖਦੇ ਹੋ, ਤੇ ਨਾਲ ਹੀ ਜੁਗਤੀ ਦੱਸ ਦਿੱਤੀ, ਜਦੋਂ ਸਤਿਗੁਰੂ ਜੀ ਸ਼ਿਕਾਰ ਚੜਨਗੇ ਰਸਤੇ ਵਿੱਚ ਖਲੋ ਜਾਵੀਂ, ਨਾਲ ਸਿਆਹੀ ਦੀ ਦਿਆਤ ਦੁਆਤ ਕਲਮ ਤੇ ਕਾਗਜ਼ ਲੈ ਕੇ ਆਵੀਂ, ਜੇ ਸਤਿਗੁਰੂ ਜੀ ਬਚਨ ਕਰਨ ਲਿਖਣ ਦੀ ਸਮੱਗਰੀ ਨਹੀਂ ਉਸ ਵੇਲੇ ਸਮੱਗਰੀ ਹਾਜ਼ਰ ਕਰ ਦੇਵੀਂ। ਤੇ ਅਗਲੇ ਦਿਨ ਫਿਰ ਇਸ ਪ੍ਰਕਾਰ ਬੀਬੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਆਈ ਹੈ, ਸਤਿਗੁਰੂ ਜੀ ਸ਼ਿਕਾਰ ਤੇ ਚੜੇ ਨੇ, ਜਾਂਦਿਆਂ ਦੇ ਘੋੜੇ ਦੀ ਵਾਗ ਬੇਨਤੀ ਕਰਕੇ ਫੜ ਲਈ, ਮਹਾਰਾਜ ਮੇਰੀ ਫਰਿਆਦ ਸੁਣਦੇ ਜਾਓ। ਮਹਾਰਾਜ ਜੀ ਨੂੰ ਫਰਿਆਦ ਕੀਤੀ, ਮਹਾਰਾਜ ਕਿਰਪਾ ਕਰਕੇ ਸੰਤਾਨ ਸੁਖ ਬਖਸ਼ੋ। ਸਤਿਗੁਰੂ ਜੀ ਨੇ ਬਚਨ ਕੀਤਾ, ਬੀਬੀ ਦੱਸਿਆ ਸੀ ਤੇਰੇ ਭਾਗਾਂ 'ਚ ਹੀ ਨਹੀਂ, ਬੇਨਤੀ ਕਰ ਦਿੱਤੀ ਸੱਚੇ ਪਾਤਸ਼ਾਹ ਲਿਖਣ ਵਾਲੇ ਉੱਥੇ ਵੀ ਤੁਸੀਂ, ਇੱਥੇ ਵੀ ਤੁਸੀਂ, ਜੇ ਮੇਰੇ ਮਾੜੇ ਭਾਗਾਂ ਕਰਕੇ ਉੱਥੇ ਨਹੀਂ ਲਿਖੀ ਤੇ ਮਹਾਰਾਜ ਸ਼ਰਨ ਪਈ ਜਾਣ ਕਰਕੇ ਹੁਣ ਲਿਖ ਦੇਵੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੁਭਾਵਕ ਬਚਨ ਕੀਤਾ, ਬੀਬੀ ਲਿਖਣ ਦੀ ਸਮੱਗਰੀ ਸਾਡੇ ਕੋਲ ਨਹੀਂ। ਬੀਬੀ ਨੇ ਝਾਟੀ ਕਲਮ ਸਿਆਹੀ ਅਤੇ ਇਸੇ ਪ੍ਰਕਾਰ ਕਾਗਜ਼ ਅੱਗੇ ਕਰ ਦਿੱਤਾ, ਮਹਾਰਾਜ ਸਮੱਗਰੀ ਵੀ ਹਾਜ਼ਰ ਹੈ, ਕਿਰਪਾ ਕਰ ਦਿਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਹੱਸ ਪਏ, ਕਹਿਣ ਲੱਗੇ ਇਹ ਜੁਗਤੀ ਕਿਸਨੇ ਦੱਸੀ ਏ? ਤੇ ਭਾਈ ਗੁਰਦਾਸ ਜੀ ਵੱਲ ਇਸ਼ਾਰਾ ਕਰਕੇ ਬੀਬੀ ਕਹਿਣ ਲੱਗੀ, ਸਤਿਗੁਰੂ ਜੀ ਇਹ ਜਿਹੜੇ ਬਜ਼ੁਰਗ ਮਹਾਂਪੁਰਖ ਆਪ ਜੀਆਂ ਦੇ ਨਾਲ ਨੇ, ਇਹ ਜੁਗਤੀ ਇਹਨਾਂ ਨੇ ਦੱਸੀ ਹੈ। ਤੇ ਬਚਨ ਆਉਂਦਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਲਿਖਣ ਲੱਗੇ ਤੇ ਘੋੜੇ ਨੇ ਚਰਨ ਹਿਲਾ ਦਿੱਤਾ ਤੇ ਏਕੇ ਦਾ ਸਾਤਾ ਬਣ ਗਿਆ। ਦੂਸਰਾ ਜ਼ਿਕਰ ਆਉਂਦਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਹੱਸ ਕੇ ਭਾਈ ਗੁਰਦਾਸ ਜੀਆਂ ਦੇ ਤਾਂ ਹੀ ਬਚਨ ਕਰਦੇ ਨੇ, ਭਾਈ ਗੁਰਦਾਸ ਜੀ ਜੇ ਜੁਗਤੀ ਦੱਸੀਏ ਤੇ ਫਿਰ ਇਹ ਵੀ ਦੱਸੋ ਹੁਣ ਪੁੱਤਰ ਕਿੰਨੇ ਬਖਸ਼ੀਏ। ਤੇ ਭਾਈ ਗੁਰਦਾਸ ਜੀ ਕਹਿਣ ਲੱਗੇ, ਮਹਾਰਾਜ ਦੁਨਿਆਵੀ ਲੋਕ ਨੇ, ਤੁਹਾਡੇ ਖਜ਼ਾਨੇ 'ਚ ਕਿਹੜੀ ਕਿਸੇ ਗੱਲ ਦੀ ਘਾਟ ਹੈ? ਜੇ ਅੱਜ ਇੱਕ ਪੁੱਤਰ ਦਿੱਤਾ ਨਾ, ਤੇ ਬੀਬੀ ਨੇ ਫਿਰ ਅਰਦਾਸ ਕਰਨ ਵਾਸਤੇ ਆ ਜਾਣਾ, ਸਤਿਗੁਰੂ ਜੀ ਹੁਣ ਜੋੜੀ ਬਣਾ ਦਿਓ। ਘਰਾਂ 'ਚ ਇਵੇਂ ਦੇਖਿਆ ਜਾਂਦਾ ਨਾ, ਪਹਿਲਾਂ ਦਾਦੀਆਂ ਅਰਦਾਸ ਕਰਵਾਉਂਦੀਆਂ ਨੇ, ਮਹਾਰਾਜ ਮੈਨੂੰ ਪੋਤਾ ਬਖਸ਼ੋ, ਇੱਕ ਪੋਤਾ ਆ ਜਾਵੇ, ਫਿਰ ਸਤਿਗੁਰੂ ਜੀ ਦੇ ਦਰਬਾਰ ਤੇ ਅਰਦਾਸ, ਮਹਾਰਾਜ ਹੁਣ ਜੋੜੀ ਰਲਾ ਦਿਓ। ਮਹਾਰਾਜ ਇਹਨਾਂ ਜੋੜੀਆਂ ਰਲਾਉਣ ਵਾਸਤੇ ਫਿਰ ਆ ਜਾਣਾ, ਇੱਕੇ ਵਾਰ ਹੀ ਇਹਨੇ ਬਖਸ਼ ਦਿਓ ਕਿ ਭੋਖੀ ਕੱਢ ਦਿਓ। ਮਹਾਰਾਜ ਏਕਾ ਤੇ ਪਾਉਣਾ ਹੀ ਹੈ, ਥੋੜ੍ਹੀ ਜੀ ਉੱਤੇ ਘੁੰਡੀ ਬਣਾ ਦਿਓ। ਤੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਰਪਾਲਤਾ ਕਰਕੇ ਸੱਤ ਪੁੱਤਰਾਂ ਦੀ ਦਾਤ ਬਖਸ਼ੀ, ਬੀਬੀ ਤੇਰੇ ਘਰੇ ਸੱਤ ਪੁੱਤਰ ਹੋਣਗੇ। ਸਮਾਂ ਪਾ ਕਰਕੇ ਬੀਬੀ ਦੇ ਘਰ ਵਿੱਚ ਸੱਤ ਪੁੱਤਰਾਂ ਨੇ ਜਨਮ ਲਿਆ। ਸੋ ਭਗਤ ਸਾਹਿਬ ਜੀ ਬਚਨ ਕਰਦੇ ਨੇ, ਐਸੀ ਪਰਮੇਸ਼ਰ ਜੀ ਦੀ ਅਗਾਧ ਮਰਿਆਦਾ ਕੌਣ ਕਹਿ ਸਕੇ। ਹੱਸਦੋ ਜਾਏ ਸੋ ਰੋਵਤ ਆਵੈ, ਪਹਿਲੇ ਦਿਨ ਤੇ ਬੀਬੀ ਜਿਹੜੀ ਸੁਲੱਖਣੀ ਹੱਸਦੀ ਆਈ ਸੀ ਰੋਂਦੀ ਵਾਪਸ ਗਈ,
1: ਰੋਵਤ ਜਾਏ ਸੋ ਹੱਸੈ,
0: ਤੇ ਰੋਂਦੀ ਗਈ ਦਰਬਾਰ ਚੋਂ ਵਾਪਸ ਗਈ ਸੀ। ਭਾਈ ਗੁਰਦਾਸ ਜੀ ਨੇ ਸਿੱਖਿਆ ਦੇ ਦਿੱਤੀ, ਅਗਲੇ ਦਿਨ ਸੱਤ ਪੁੱਤਾਂ ਦਾ ਵਰ ਮਿਲ ਗਿਆ। ਉਸ ਵੇਲੇ ਫਿਰ ਹੱਸਦੀ ਹੋਈ ਘਰ ਨੂੰ ਗਈ, ਆਈ ਸੀ ਰੋਂਦੀ ਤੇ ਹੱਸਦੀ ਹੋਈ ਘਰ ਨੂੰ ਗਈ, ਇੱਕ ਲੈਣ ਆਈ ਸਾਂ ਸੱਤ ਮਿਲ ਗਏ ਹਨ। ਭਾਈ ਇਸ ਪ੍ਰਕਾਰ ਦੀ ਮਰਿਆਦਾ ਪਰਮੇਸ਼ਰ ਜੀ ਦੀ ਕਹਿਣ ਵਿੱਚ ਨਹੀਂ ਆਉਂਦੀ। ਇਸੇ ਪ੍ਰਕਾਰ
1: ਹੱਸਦੋ ਜਾਏ ਸੋ ਰੋਵਤ ਆਵੈ।
0: ਸਾਧ ਸੰਗਤ ਜੀ, ਵਿਸ਼ਨੂੰ ਭਗਵਾਨ ਜੀ ਦੀ ਬੜੀ ਤਪੱਸਿਆ ਕੀਤੀ ਜੈ ਅਤੇ ਵਿਜੈ ਨੇ, ਤੇ ਭਗਵਾਨ ਜੀ ਨੇ ਵਰ ਦੇ ਦਿੱਤਾ ਤੁਸੀਂ ਸਦਾ ਮੇਰੇ ਦਰਬਾਰ ਤੇ ਦਰਬਾਨਚੀ ਹੋਵੋਗੇ, ਵੈਕੁੰਠ ਧਾਮ ਦੇ ਦੁਆਰਪਾਲ ਹੋਵੋਗੇ। ਦੋਵੇਂ ਦੁਆਰ ਤੇ ਖੜੇ ਨੇ ਤੇ ਬ੍ਰਹਮਾ ਜੀ ਦੇ ਪੁੱਤਰ ਸਨਕ ਸਨਾਦਨ ਸੰਤ ਕੁਮਾਰ ਇਤਿਆਦਿਕ ਜਿਹੜੇ ਨੇ ਭਗਵਾਨ ਜੀ ਦੇ ਦਰਸ਼ਨ ਕਰਨੇ ਦਾ ਮਨ ਵਿੱਚ ਚਾਉ ਹੋਇਆ ਤੇ ਆ ਕਰਕੇ ਕਹਿਣ ਲੱਗੇ, ਜੀ ਭਗਵਾਨ ਦੇ ਦਰਸ਼ਨਾਂ ਵਾਸਤੇ ਜਾਣਾ। ਜੈ ਅਤੇ ਵਿਜੈ ਨੇ ਰੋਕ ਲਿਆ, ਕਹਿਣ ਲੱਗੇ ਭਗਵਾਨ ਜੀ ਨੇ ਸਾਡੇ ਤਾਂ ਹੀ ਹੁਕਮ ਕੀਤਾ ਕਿਸੇ ਨੂੰ ਵੀ ਅੰਦਰ ਨਹੀਂ ਆਉਣ ਦੇਣਾ, ਭਗਵਾਨ ਜੀ ਇਕਾਂਤ ਵਿੱਚ ਸਮਾਂ ਬਤੀਤ ਕਰਨਾ ਚਾਹੁੰਦੇ ਨੇ। ਤੇ ਇਸ ਵੇਲੇ ਤਿੰਨਾਂ ਨੇ ਆਖਿਆ, ਤੁਸੀਂ ਕੌਣ ਹੁੰਦੇ ਹੋ ਸਾਨੂੰ ਰੋਕਣ ਵਾਲੇ? ਅਸੀਂ ਬ੍ਰਹਮਾ ਜੀ ਦੇ ਪੁੱਤਰ। ਜੈ ਤੇ ਵਿਜੈ ਨੇ ਦੇਖਿਆ ਇਹ 5-5 ਸਾਲਾਂ ਦੇ ਬਾਲਕ ਹਾਠੀ ਕਰੀ ਜਾਂਦੇ ਨੇ, ਤੇ ਇਸ ਵੇਲੇ ਅੱਗੇ ਛਟੀ ਕਰ ਦਿੱਤੀ, ਸੋਟੀ ਕਰ ਦਿੱਤੀ। ਕਹਿਣ ਲੱਗੇ ਅੱਗੇ ਨਹੀਂ ਜਾ ਸਕਦੇ ਬਾਲਕੋ, ਇੱਥੇ ਖੜੇ ਹੋ, ਭਗਵਾਨ ਜੀ ਦੀ ਆਗਿਆ ਨਹੀਂ। ਉਸ ਵੇਲੇ ਕ੍ਰੋਧ ਵਿੱਚ ਆ ਕੇ ਸਨਕਾਦਕਾਂ ਨੇ ਸਰਾਪ ਦੇ ਦੇਣਾ ਕੀਤਾ, ਸਾਨੂੰ ਭਗਵਾਨ ਜੀ ਦੇ ਦਰਸ਼ਨਾਂ ਤੋਂ ਰੋਕਦੇ ਹੋ, ਅਧਿਕਾਰੀ ਅਣ ਅਧਿਕਾਰੀ ਨਹੀਂ ਦੇਖਦੇ, ਤੁਹਾਨੂੰ ਬੈਕੁੰਠ ਧਾਮ ਦੇ ਦਰ ਤੇ ਦੁਆਰਪਾਲ ਰਹਿਣੇ ਦਾ ਕੋਈ ਹੱਕ ਨਹੀਂ, ਜਾਓ ਇੱਥੋਂ ਡਿੱਗ ਜਾਵੋ, ਧਰਤੀ ਤੇ ਜਾਵੋ, ਮ੍ਰਿਤੂ ਲੋਕ ਵਿੱਚ ਜਾਵੋ ਤੇ ਜਾ ਕੇ ਦੈਂਤਾਂ ਦੇ ਜਨਮ ਧਾਰਨ ਕਰੋ। ਤੇ ਇਸ ਵੇਲੇ ਜਦੋਂ ਸਰਾਪ ਸੁਣਿਆ ਨਾ ਤੇ ਹੱਸਦੇ ਹੱਸਦੇ ਗਏ ਵਿਸ਼ਨੂੰ ਭਗਵਾਨ ਵੱਲ ਜਾ ਕੇ, ਦੱਸਦੇ ਆ ਬਾਲਕ ਆਏ ਅਠਖੇਲੀਆਂ ਕਰਨ ਡਏ ਨੇ, ਮਜ਼ਾਕ ਕਰਦੇ ਨੇ, ਤੁਸਾਂ ਵਰ ਦਿੱਤਾ ਤੁਹਾਡੇ ਦਰ ਤੇ ਰਵਾਂਗੇ, ਤੇ ਉਹ ਸਰਾਪ ਪਏ ਦਿੰਦੇ ਨੇ, ਧਰਤੀ ਤੇ ਰਾਕਸ਼ਸ ਬਣ ਕੇ ਜਨਮਾਂਗੇ। ਸਾਧ ਸੰਗਤ ਜੀ ਫਿਰ ਹੱਸਦੇ ਹੋਏ ਵਿਸ਼ਨੂੰ ਜੀ ਦੇ ਕੋਲ ਗਏ, ਭਗਵਾਨ ਜੀ ਬਾਲਕ ਆਏ ਨੇ ਇਹੋ ਜਿਹੇ ਉਪਹਾਸ ਦੇ ਬਚਨ ਕਰੀ ਜਾਂਦੇ ਨੇ, ਤੇ ਵਿਸ਼ਨੂੰ ਜੀ ਨੇ ਅੰਤਰ ਧਿਆਨ ਹੋ ਕੇ ਤੱਕਿਆ ਤੇ ਕਹਿਣ ਲੱਗੇ, ਦੁਆਰਪਾਲੂ ਉਹ ਸਾਧਾਰਨ ਬਾਲਕ ਨਹੀਂ, ਬ੍ਰਹਮਾ ਜੀ ਦੇ ਪੁੱਤਰ ਨੇ, ਜੋ ਉਹਨਾਂ ਨੇ ਸਰਾਪ ਦੇ ਦਿੱਤਾ ਧਰਤੀ ਤੇ ਜਾ ਕੇ ਰਾਕਸ਼ਸ ਬਣੋਗੇ, ਹੁਣ ਧਰਤੀ ਤੇ ਜਾ ਕੇ ਤੁਹਾਨੂੰ ਰਾਕਸ਼ਸ ਹੀ ਬਣਨਾ ਪੈਣਾ। ਸਾਧ ਸੰਗਤ ਜੀ ਤੇ ਇਸ ਵੇਲੇ ਘਬਰਾ ਗਏ, ਬੇਨਤੀ ਕਰਕੇ ਪੁੱਛਿਆ, ਮਹਾਰਾਜ ਅਸੀਂ ਬਖਸ਼ੇ ਕਿਵੇਂ ਜਾਈਏ? ਤੇ ਇਸ ਵੇਲੇ ਵਿਸ਼ਨੂੰ ਜੀ ਨੇ ਆਖਿਆ, ਜੇ ਤੇ ਸੱਤ ਸੰਤੋਖ ਧਾਰਨ ਕਰੋਗੇ, ਜੇ ਸੱਤਵਾਦੀ ਜੀਵਨ ਜੀਵੋਗੇ, ਸਦਾਚਾਰ ਵਾਲਾ ਜੀਵਨ ਜੀਵੋਗੇ, ਬਹੁਤ ਸਿਮਰਨ ਭਜਨ ਬੰਦਗੀ ਕਰੋਗੇ ਤੇ ਸੱਤ ਜਨਮਾਂ ਤੋਂ ਬਾਅਦ ਸਾਨੂੰ ਆ ਕੇ ਮਿਲੋਗੇ ਤੇ ਫਿਰ ਇੱਥੇ ਬੈਕੁੰਠ ਧਾਮ ਦੇ ਦੁਆਰਪਾਲ ਬਣ ਜਾਵੋਗੇ। ਤੇ ਇਸ ਵੇਲੇ ਦੋਵਾਂ ਨੇ ਬੇਨਤੀ ਕੀਤੀ, ਮਹਾਰਾਜ ਸਤਯੁਗ ਦਾ ਸਮਾਂ ਲੱਖਾਂ ਲੱਖਾਂ ਸਾਲਾਂ ਦੀ ਉਮਰਾਂ ਹੋਇਆ ਕਰਦੀ ਏ, ਸੱਤ ਜਨਮ ਤੇ ਬਹੁਤ ਲੰਬਾ ਸਮਾਂ ਹੋ ਜਾਵੇਗਾ, ਇੰਨਾ ਸਮਾਂ ਤੁਹਾਡੇ ਤੋਂ ਵਿਛੜੇ ਹੀ ਰਵਾਂਗੇ, ਮਹਾਰਾਜ ਕੋਈ ਛੇਤੀ ਮਿਲਣ ਦਾ ਯਤਨ ਦੱਸੋ। ਫਿਰ ਭਗਵਾਨ ਵਿਸ਼ਨੂੰ ਜੀ ਨੇ ਆਖਿਆ, ਜੇ ਤੁਸੀਂ ਪਾਪ ਕਰਮ ਕਰੋਗੇ, ਉਪਦਰਵ ਕਰੋਗੇ, ਜ਼ੁਲਮ ਕਰੋਗੇ, ਭਗਤੀ ਕਰਨ ਵਾਲਿਆਂ ਨੂੰ ਭਗਤੀ ਤੋਂ ਰੋਕੋਗੇ, ਬਹੁਤੇ ਪਾਪ ਕਰਮ ਕਰੋਗੇ ਨਾ, ਫਿਰ ਮੈਂ ਅਵਤਾਰ ਧਾਰਨ ਕਰਕੇ ਆਪਣੇ ਹੱਥੀਂ ਤੁਹਾਨੂੰ ਮਾਰਾਂਗਾ, ਤੇ ਜੇ ਆਪਣੇ ਹੱਥੀਂ ਮਾਰਾਂਗਾ ਫਿਰ ਤਿੰਨ ਜਨਮਾਂ 'ਚ ਤੁਹਾਡਾ ਛੁਟਕਾਰਾ ਹੋ ਜਾਵੇਗਾ। ਤੇ ਜੈ ਤੇ ਵਿਜੈ ਕਹਿਣ ਲੱਗੇ, ਭਗਵਾਨ ਜੀ ਪਾਪ ਤੋਂ ਤੇ ਪੁੰਨ ਤੋਂ ਅਸੀਂ ਕੀ ਲੈਣਾ, ਸਾਡਾ ਮਨੋਰਥ ਤੇ ਤੁਹਾਨੂੰ ਮਿਲਣਾ ਨਾ, ਤੇ ਜੇ ਪਾਪ ਕਰਮ ਕਰਕੇ ਛੇਤੀ ਮਿਲਦੇ ਹੋ ਫਿਰ ਪਾਪ ਕਰਮ ਹੀ ਕਰਾਂਗੇ। ਸਾਧ ਸੰਗਤ ਜੀ ਫਿਰ ਇਸੇ ਪ੍ਰਕਾਰ ਦੋਵਾਂ ਨੇ ਜਨਮ ਲਿਆ, ਪਹਿਲਾਂ ਰਾਵਣ ਵਾਹਿਗੁਰੂ ਪਹਿਲਾਂ ਹਰਨਾਕਸ਼ ਤੇ ਹਿਰਨਾਕਸ਼ਪ ਬਣੇ, ਫਿਰ ਦੂਸਰੀ ਵਾਰ ਇਹ ਰਾਵਣ ਅਤੇ ਕੁੰਭਕਰਨ ਬਣੇ, ਤੇ ਤੀਸਰੀ ਵਾਰ ਇਹ ਕੰਸ ਅਤੇ ਕੇਸੀ ਬਣੇ। ਤਿੰਨੇ ਵਾਰ ਭਗਵਾਨ ਜੀ ਨੇ ਅਵਤਾਰ ਧਾਰਨ ਕਰਕੇ ਆਪਣੇ ਹੱਥੀਂ ਇਹਨਾਂ ਨੂੰ ਮਾਰਿਆ ਤੇ ਤਿੰਨ ਜਨਮ ਪੂਰੇ ਹੋਣ ਤੇ ਫਿਰ ਬੈਕੁੰਠ ਧਾਮ ਦੇ ਦੁਆਰਪਾਲ ਬਣੇ। ਇਸ ਪ੍ਰਕਾਰ ਗਏ ਹੋਏ ਸੀ ਹੱਸਦੇ ਹੋਏ ਕਿ ਬੱਚਿਆਂ ਦਾ ਸਰਾਪ ਸਾਨੂੰ ਕੀ ਕਰੇਗਾ, ਪਰ ਜਿਸ ਵੇਲੇ ਵਿਸ਼ਨੂੰ ਜੀ ਨੇ ਕਹਿ ਦਿੱਤਾ ਨਾ ਇਹਨਾਂ ਦਾ ਸਰਾਪ ਪੂਰਾ ਹੋਵੇਗਾ, ਫਿਰ ਦੁਆਰ ਤੇ ਦੁਆਰਪਾਲ ਜੈ ਤੇ ਵਿਜੈ ਬ੍ਰਹਮਾ ਜੀ ਦੇ ਪੁੱਤਰਾਂ ਦੇ ਕੋਲ ਰੋਂਦੇ ਹੋਏ ਆਏ। ਇਸ ਪ੍ਰਕਾਰ ਗਏ ਸੀ ਹੱਸਦੇ ਹੱਸਦੇ ਤੇ ਰੋਂਦੇ ਹੋਏ ਵਾਪਸ ਆਏ।
1: ਹੋਵਤ ਜਾਏ ਸੋ ਹਸਾ।
0: ਇਸ ਪ੍ਰਕਾਰ ਵਿਸ਼ਨੂੰ ਜੀ ਆਏ, ਵਿਸ਼ਨੂੰ ਜੀ ਨੇ ਆ ਕਰਕੇ ਇਹਨਾਂ ਦਾ ਕ੍ਰੋਧ ਸ਼ਾਂਤ ਕੀਤਾ। ਭਾਈ ਗੁਰਦਾਸ ਜੀ ਨੇ ਲਿਖਿਆ, ਭਾਵੇਂ ਬਾਲਕ ਸੀ ਪਰ ਮਾਇਆ ਨੇ ਇਹਨਾਂ ਨੂੰ ਵੀ ਤੰਗ ਕੀਤਾ, ਕਿਉਂਕਿ ਬਾਲਕਾਂ ਦਾ ਤੇ ਸੁਭਾਅ ਨਹੀਂ ਨਾ ਸਰਾਪ ਦੇਣਾ, ਜੇ ਅੱਗੇ ਸੋਟੀ ਕਰ ਦਿੱਤੀ ਸੀ, ਡੰਡਾ ਕਰ ਦਿੱਤਾ ਸੀ, ਬਾਲਕ ਦਾ ਸੁਭਾਅ ਹੁੰਦਾ ਜਾਂ ਥੱਲਿਓ ਦੀ ਲੱਗਦਾ ਜਾਂ ਉੱਤੋਂ ਦੀ ਟੱਪਦਾ, ਪਰ ਇਹਨਾਂ ਨੇ ਸਰਾਪ ਦੇ ਦਿੱਤਾ। ਸਰਾਪ ਵਿੱਚ ਐਸੇ ਇਹਨਾਂ ਦੇ ਹਿਰਦੇ ਤਪੇ, ਇੱਕ ਪਹਿਰ ਤੱਕ ਤਿੰਨ ਘੰਟਿਆਂ ਤੱਕ ਕ੍ਰੋਧ ਦੀ ਅੱਗ ਵਿੱਚ ਸੜਦੇ ਰਹੇ। ਫਿਰ ਭਗਵਾਨ ਵਿਸ਼ਨੂੰ ਜੀ ਨੇ ਜਾਣਿਆ ਇਹ ਤੇ ਕ੍ਰੋਧ ਛੱਡਦੇ ਹੀ ਨਹੀਂ, ਨੰਗੇ ਪੈਰੀ ਦੌੜੇ ਆਏ ਵਿਸ਼ਨੂੰ ਜੀ, ਤਿਆਗ ਕਰਕੇ ਕਹਿਣ ਲੱਗੇ ਇਹਨਾਂ ਕ੍ਰੋਧ ਕਿਉਂ ਧਾਰਨ ਕੀਤਾ ਹੈ? ਕਹਿਣ ਲੱਗੇ, ਭਗਵਾਨ ਜੀ ਤੁਹਾਡੇ ਦਰਸ਼ਨ ਜੀ ਸਾਨੂੰ ਨਹੀਂ ਕਰਨ ਦਿੰਦੇ। ਤੇ ਇਸ ਵੇਲੇ ਭਗਵਾਨ ਜੀ ਨੇ ਨੰਗੇ ਚਰਨ ਦਿਖਾਏ, ਕਹਿਣ ਲੱਗੇ ਬਾਲਕੋ ਤੁਹਾਡੇ ਸਨਮਾਨ ਵਾਸਤੇ ਅਸੀਂ ਖੁਦ ਆਪ ਬਿਨਾਂ ਜੋੜਾ ਪਾਏ ਤੋਂ ਨੰਗੇ ਚਰਨੀ ਦੌੜ ਕੇ ਆਏ ਹਾਂ, ਹੁਣ ਤੇ ਸ਼ਾਂਤ ਹੋ ਜਾਵੋ। ਇਸ ਪ੍ਰਕਾਰ ਸਾਧ ਸੰਗਤ ਜੀ ਇਹਨਾਂ ਦਾ ਫਿਰ ਕ੍ਰੋਧ ਸ਼ਾਂਤ ਕੀਤਾ ਸੀ। ਸੋ ਭਗਤ ਸਾਹਿਬ ਜੀ ਬਚਨ ਕਰਨਾ ਕਰਦੇ ਨੇ, ਇਸ ਪ੍ਰਕਾਰ ਰੋਵਤ ਜਾਏ ਸੋ ਹੱਸੈ। ਸੋ ਇਹ ਜਿਹੜੇ ਸਰਾਪ ਨੂੰ ਪ੍ਰਾਪਤ ਕਰਕੇ ਹੱਸਦੇ ਗਏ ਸਨ, ਰੋਂਦੇ ਆਏ, ਤੇ ਜਿਸ ਵੇਲੇ ਵਿਸ਼ਨੂੰ ਜੀ ਨੇ ਵਰ ਦੇ ਦਿੱਤਾ ਨਾ ਤਿੰਨ ਜਨਮਾਂ ਦੇ ਵਿੱਚ ਫਿਰ ਸਾਨੂੰ ਆਣ ਮਿਲੋਗੇ, ਗਏ ਸੀ ਰੋਂਦੇ ਹੋਏ ਤੇ ਹੱਸਦੇ ਹੋਏ ਵਾਪਸ ਆਏ, ਹੁਣ ਕੋਈ ਗੱਲ ਨਹੀਂ ਛੇਤੀ ਛੁਟਕਾਰਾ ਹੋ ਜਾਵੇਗਾ, ਤਿੰਨ ਜਨਮ ਪਾਪ ਹੀ ਕਰਾਂਗੇ ਤੇ ਭਗਵਾਨ ਜੀ ਦੇ ਨਾਲ ਫਿਰ ਆਣ ਮਿਲਾਂਗੇ। ਐਸੀ ਪਰਮੇਸ਼ਰ ਜੀ ਦੀ ਲੀਲਾ ਹੈ, ਜਿਹੜੇ ਵਸਦੇ ਹੁੰਦੇ ਨੇ ਪਰਮੇਸ਼ਰ ਜੀ ਉਹਨਾਂ ਨੂੰ ਉਜਾੜ ਦਿੰਦੇ ਨੇ। ਕੌਰਵ ਵਸਦੇ ਸੀ ਨਾ, ਹਸਤਨਾਪੁਰ ਦੇ ਮਾਲਕ ਸੀ, ਮਹਾਭਾਰਤ ਦਾ ਵੱਡਾ ਭਾਰੀ ਯੁੱਧ ਹੋਇਆ ਤੇ ਜਿਸ ਵੇਲੇ ਕ੍ਰਿਸ਼ਨ ਭਗਵਾਨ ਜੀ ਸ਼ਾਂਤੀ ਦੂਤ ਬਣ ਕੇ ਗਏ ਸੀ, ਆਖਿਆ ਸੀ ਦੁਰਯੋਧਨ ਨੂੰ, ਪਾਂਡਵ ਮੇਰੀ ਆਗਿਆ ਦੇ ਵਿੱਚ ਨੇ, ਜੋ ਵੀ ਬਚਨ ਮੈਂ ਕਹਿ ਦੇਵਾਂਗਾ ਮੇਰੇ ਬਚਨ ਨੂੰ ਉਲੱਦਣਗੇ ਨਹੀਂ, ਉਹ ਮੰਨਣਗੇ। ਇਸ ਪ੍ਰਕਾਰ ਹੇ ਦੁਰਯੋਧਨ ਉਹਨਾਂ ਨੂੰ ਪੰਜ ਪਿੰਡ ਹੀ ਦੇ ਦੇ, ਪੰਜ ਪਿੰਡਾਂ ਦੀ ਜਾਗੀਰ ਹੀ ਦੇ ਦੇ, ਜਿੰਨਾ ਕੁ ਉਸ ਤੋਂ ਉਹਨਾਂ ਨੂੰ ਧਾਨ ਇਤਿਆਦਿਕ ਫਸਲ ਪ੍ਰਾਪਤ ਹੋਵੇਗੀ, ਆਪਣਾ ਗੁਜ਼ਾਰਾ ਕਰ ਲੈਣਗੇ। ਤੇ ਇਸ ਵੇਲੇ ਦੁਰਯੋਧਨ ਨੇ ਅਹੰਕਾਰ ਦੇ ਨਾਲ ਆਖਿਆ ਸੀ, ਤੁਸੀਂ ਤੇ ਪੰਜ ਪਿੰਡਾਂ ਦੀ ਗੱਲ ਕਰਦੇ ਹੋ, ਸੂਈ ਦੇ ਨੱਕੇ ਜਿੰਨੀ ਭੂਮੀ ਵੀ ਉਹਨਾਂ ਨੂੰ ਮੈਂ ਨਹੀਂ ਦੇਣੀ, ਉਹਨਾਂ ਨੂੰ ਇਵੇਂ ਹੀ ਭਿੱਖ ਮੰਗੇ ਰੱਖਣਾ ਹੈ। ਵੱਡਾ ਭਾਰੀ ਯੁੱਧ ਹੋਇਆ, ਯੁੱਧ ਦੇ ਵਿੱਚ ਸਾਰੇ 100 ਦੇ 100 ਕੌਰਵ ਮਾਰੇ ਗਏ। ਤੇ ਇਸ ਪ੍ਰਕਾਰ ਜਿਹੜੇ ਵੱਸਦੇ ਸਨ ਹਸਤਨਾਪੁਰ ਦੇ ਵਿੱਚ, ਉਹ ਉੱਜੜ ਗਏ, ਉਜਾੜ ਪੈ ਗਈ, ਅਰਥਾਤ ਸਾਰੇ ਦੇ ਸਾਰੇ ਮਾਰੇ ਗਏ। ਜਿਹੜੇ ਪਾਂਡਵ ਜੂਆ ਖੇਡ ਕੇ ਸਭ ਕੁਛ ਰਾਜ ਭਾਗ ਹਾਰ ਗਏ ਸਨ, ਉੱਜੜ ਗਏ ਸਨ, 12 ਸਾਲ ਦਾ ਬਨਵਾਸ ਹੋ ਗਿਆ, 1 ਸਾਲ ਦਾ ਅਗਿਆਤਵਾਸ ਤਿੰਨਾਂ ਨੇ ਸਹਾਰਨਾ ਕੀਤਾ, ਤੇ ਫਿਰ ਵੀ ਰਾਜ ਭਾਗ ਇਤਿਆਦਿਕ ਤਾਂ ਦੂਰ ਦੀ ਗੱਲ ਹੈ, ਪੰਜ ਪਿੰਡਾਂ ਦੀ ਵੀ ਪ੍ਰਾਪਤੀ ਨਾ ਹੋਈ। ਉੱਜੜੇ ਫਿਰਦੇ ਸਨ, ਰੋਵਹਿ ਪਾਂਡਵ ਭਏ ਮਜੂਰ, ਜਿਨ ਕਹਿ ਸਵਾਮੀ ਰਹਿਤ ਹਦੂਰ। ਇਸ ਪ੍ਰਕਾਰ ਵੈਰਾਟ ਰਾਜੇ ਦੇ ਕੋਲ ਭੇਸ ਬਦਲ ਕੇ ਇੱਕ ਰਾਜ ਮਜ਼ਦੂਰੀ ਕੀਤੀ, ਨੌਕਰ ਹੋਏ ਸਨ ਜਿਹੜੇ ਉੱਜੜੇ ਫਿਰਦੇ ਸਨ ਨਾ। ਵੱਡਾ ਭਾਰੀ ਮਹਾਭਾਰਤ ਦਾ ਯੁੱਧ ਹੋਇਆ, ਫਿਰ ਇਹਨਾਂ ਨੇ ਜਿੱਤ ਕੇ ਰਾਜ ਭਾਗ ਪ੍ਰਾਪਤ ਕੀਤਾ, ਹਸਤਨਾਪੁਰ ਦੇ ਉੱਪਰ ਰਾਜ ਇਹਨਾਂ ਨੇ ਸਥਾਪਿਤ ਕੀਤਾ। ਇਸ ਪ੍ਰਕਾਰ ਦਿੱਲੀ ਦੇ ਵਿੱਚ ਅੱਜ ਵੀ ਇਹਨਾਂ ਦਾ ਕਿਲ੍ਹਾ ਮੌਜੂਦ ਹੈ, ਜਿੱਥੇ ਰਾਜ ਕਰਦੇ ਸਨ। ਜਿਹੜੇ ਉੱਜੜੇ ਹੋਏ ਫਿਰਦੇ ਸਨ ਉਹ ਰਾਜ ਭਾਗ ਦੇ ਮਾਲਕ ਬਣ ਗਏ। ਇਸੇ ਪ੍ਰਕਾਰ ਸਾਧ ਸੰਗਤ ਜੀ, ਜਿਸ ਵੇਲੇ ਪੰਜਾਬ ਦੇ ਅੰਦਰ ਕਾਲਾ ਦੌਰ ਆਇਆ ਨਾ, ਸਰਕਾਰ ਨੇ ਸਿੱਖਾਂ ਦਾ ਘਾਣ ਕਰਨ ਵਾਸਤੇ ਮੁੱਖ ਮੰਤਰੀ ਬੇਅੰਤੇ ਨੂੰ ਬਣਾ ਦਿੱਤਾ। KPS ਗਿੱਲ ਜਿਹੜਾ ਸੀ DGP ਬਣ ਗਿਆ, ਸਾਰੀ ਪੰਜਾਬ ਦੀ ਪੁਲਿਸ ਦਾ ਮੁਖੀ ਬਣ ਗਿਆ। ਬਹੁਤ ਝੂਠੇ ਮੁਕਾਬਲੇ ਕੀਤੇ, ਲਗਭਗ 2.5 ਲੱਖ ਨੌਜਵਾਨ ਪੰਜਾਬ ਦੇ ਝੂਠੇ ਮੁਕਾਬਲਿਆਂ 'ਚ ਮਾਰੇ ਗਏ। ਸਾਧ ਸੰਗਤ ਜੀ, ਜਿਹੜੇ ਪੁਲਿਸ ਵਾਲੇ, ਜਿਹੜੇ ਅਧਿਕਾਰੀ, ਜਿਹੜੇ ਆਫਿਸਰ ਤੇ ਜਿਹੜੇ ਬੇਅੰਤੇ ਬੁੱਚੜ ਵਰਗੇ ਚੰਗੀਆਂ ਕੋਠੀਆਂ ਤੇ ਵੱਡਿਆਂ ਬੰਗਲਿਆਂ ਦੇ ਅੰਦਰ ਵੱਸਦੇ ਸਨ, ਸਾਧ ਸੰਗਤ ਜੀ, ਤਰੱਕੀਆਂ ਕਰਨ ਵਾਸਤੇ ਨਾ ਝੂਠੇ ਮੁਕਾਬਲੇ ਬਣਾਏ ਗਏ। ਜਿੰਨੇ ਵੱਧ ਕੋਈ ਮੁਕਾਬਲੇ ਕਰਕੇ ਨੌਜਵਾਨਾਂ ਨੂੰ ਮਾਰੇਗਾ, ਓਨੀਆਂ ਤਰੱਕੀਆਂ ਮਿਲਣਗੀਆਂ। ਤਰੱਕੀਆਂ ਦੇ ਲੋਭ ਵਿੱਚ ਫਸਿਆ ਹੋਇਆ ਇੱਕ ਮੱਖਣ ਸਿੰਘ ਨਾਮ ਦਾ DSP ਹੋਇਆ, ਉਹਦੇ ਬੁੱਚੜਪੁਣੇ ਕਰਕੇ ਉਸਦਾ ਨਾਮ ਪੰਜਾਬ ਦੇ ਅੰਦਰ ਜਲਾਦ ਚੱਲਦਾ ਹੈ, ਅਤੇ ਇਸ ਨੂੰ ਸਾਰੇ ਮੱਖਣ ਜਲਾਦ ਕਹਿ ਕੇ ਸਾਰੀ ਸਿੱਖ ਕੌਮ ਉਸਨੂੰ ਮੱਖਣ ਜਲਾਦ ਹੀ ਕਹਿੰਦੀ ਹੈ। ਸਾਧ ਸੰਗਤ ਜੀ, ਸਬ ਇੰਸਪੈਕਟਰ ਸੀ, ਮਨ ਵਿੱਚ ਲਾਲਚ ਆਇਆ, ਮੋਢੇ 'ਤੇ ਫੀਤੀਆਂ ਵੱਧ ਜਾਣ, ਇਹ ਸਟਾਰ ਲੱਗ ਜਾਣ, ਬਹੁਤੀ ਮੇਰੀ ਤਰੱਕੀ ਹੋ ਜਾਵੇ, ਕਿਵੇਂ ਤਰੱਕੀ ਕਰਾਵਾਂ। ਉਹਨਾਂ ਸਮਿਆਂ ਦੇ ਅੰਦਰ ਸਰਕਾਰ ਨੇ ਨਾ ਏਜੰਸੀਆਂ ਨੂੰ ਐਸੇ ਹੁਕਮ ਦਿੱਤੇ ਸਨ ਕਿ ਖਾੜਕੂਆਂ ਵਾਲੇ ਭੇਸ ਵਿੱਚ ਆ ਕੇ ਰਾਤ ਨੂੰ ਪੁਲਿਸ ਦੇ ਟੱਬਰ ਮਾਰ ਦਿਓ, ਇਸ ਤਰੀਕੇ ਦੇ ਨਾਲ ਜਿਹੜੀ ਸਾਰੀ ਪੁਲਿਸ ਹੈ ਖਾੜਕੂਆਂ ਦੀ ਵੈਰੀ ਬਣ ਜਾਵੇਗੀ। ਅਤੇ ਬਹੁਤ ਸਾਰੇ ਸਰਕਾਰੀ ਬੰਦਿਆਂ ਨੇ, ਏਜੰਸੀਆਂ ਦੇ ਬੰਦਿਆਂ ਨੇ ਪੁਲਿਸ ਵਾਲਿਆਂ ਦੇ ਪਰਿਵਾਰ ਮਾਰੇ, ਅਤੇ ਜਾਣ ਲੱਗਿਆ ਕਹਿ ਦੇਣਾ ਫਲਾਣੇ ਖਾੜਕੂ ਅਤੇ ਫਲਾਣੇ ਜਥੇਬੰਦੀ ਦੇ ਅਸੀਂ ਮੈਂਬਰ ਹਾਂ। ਖਾੜਕੂਆਂ ਨੂੰ ਬਦਨਾਮ ਕਰਨ ਵਾਸਤੇ ਐਸੀਆਂ ਮੁਹਿੰਮਾਂ ਚਲਾਈਆਂ ਗਈਆਂ ਸਨ। ਸਾਧ ਸੰਗਤ ਜੀ, ਅਤੇ ਇਸ ਵੇਲੇ ਜਿਹੜਾ ਸਬ ਇੰਸਪੈਕਟਰ ਮੱਖਣ ਸਿੰਘ ਸੀ ਨਾ, ਅਤੇ ਇਸ ਨੇ ਵੇਖਿਆ ਮੇਰੀ ਤਰੱਕੀ ਕਿਵੇਂ ਹੋਵੇ, ਜਿਨ੍ਹਾਂ ਦੇ ਪਰਿਵਾਰ ਮਾਰੇ ਜਾਂਦੇ ਨੇ ਉਹਨਾਂ ਦੀਆਂ ਤਰੱਕੀਆਂ ਹੋ ਜਾਂਦੀਆਂ ਨੇ। ਆਪਣੇ ਘਰ ਵਿੱਚ ਗਿਆ, ਆਪਣੇ ਸਿਪਾਹੀਆਂ ਨੂੰ ਨਾਲ ਲੈ ਕਰਕੇ ਜਾ ਕਰਕੇ ਆਪਣੇ ਪਿਓ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ, ਘਰ ਵਾਲੀ ਸੀ ਉਹ ਵੀ ਗੋਲੀਆਂ ਮਾਰ ਕੇ ਮਾਰ ਦਿੱਤੀ, ਦੋ ਜਵਾਨ ਧੀਆਂ ਸਨ ਉਹ ਵੀ ਗੋਲੀਆਂ ਮਾਰ ਕੇ ਮਾਰ ਦਿੱਤੀਆਂ। ਸਿਪਾਹੀ ਨੇ ਪੁੱਛਿਆ, ਸਰ ਤੁਸੀਂ ਇਹ ਕੀ ਕੀਤਾ, ਆਪਣਾ ਹੀ ਪਰਿਵਾਰ ਮਾਰ ਦਿੱਤਾ, ਧੀਆਂ ਹੀ ਮਾਰ ਦਿੱਤੀਆਂ। ਅਤੇ ਇਸ ਵੇਲੇ ਜਿਹੜਾ ਮੱਖਣ ਜਲਾਦ ਸੀ ਕਹਿਣ ਲੱਗਾ, ਧੀਆਂ ਵਿਆਹੁਣੀਆਂ ਪੈਣੀਆਂ ਸੀ, ਮਾਰ ਦਿੱਤੀਆਂ, ਕੰਮ ਮੁੱਕ ਗਿਆ। ਪਿਓ ਦਾ ਕੀ ਹੈ, ਬੁੱਢਾ ਸੀ, ਅੱਜ ਨਹੀਂ ਤੇ ਕੱਲ੍ਹ ਮਰ ਹੀ ਜਾਣਾ ਸੀ। ਉਸਨੇ ਕਿਹਾ, ਜਨਾਬ ਤੁਸੀਂ ਘਰ ਵਾਲੀ ਵੀ ਮਾਰ ਦਿੱਤੀ। ਅਤੇ ਖਚਰਾ ਜਿਹਾ ਹਾਸਾ ਹੱਸ ਕੇ ਕਹਿਣ ਲੱਗਾ, ਚੰਗਾ ਹੁਣ ਨਵੀਂ ਮਿਲ ਜੂਗੀ, ਦੂਜਾ ਵਿਆਹ ਕਰਾਊਂਗਾ। ਸਾਧ ਸੰਗਤ ਜੀ, ਇਸ ਪ੍ਰਕਾਰ ਜਿਹੜੇ ਜ਼ਾਲਮ ਅਤੇ ਹੰਕਾਰੀ ਸਨ, ਵੱਡੇ ਮੁਰਾਤਬਿਆਂ ਵਾਸਤੇ ਵੱਡੇ ਭਾਰੀ ਵੱਜਰ ਪਾਪ ਕੀਤੇ, ਆਪਣਾ ਹੀ ਪਰਿਵਾਰ ਮਾਰਿਆ, ਨਾਮ ਖਾੜਕੂਆਂ ਦਾ ਲਾਇਆ, ਸਰਕਾਰ ਵੱਲੋਂ ਤਰੱਕੀ ਮਿਲੀ ਅਤੇ DSP ਬਣਿਆ। ਫਿਰ DSP ਬਣ ਕੇ ਇਹਨੇ ਪਰਿਵਾਰਾਂ ਦੇ ਪਰਿਵਾਰ ਉਜਾੜ ਦਿੱਤੇ। ਜਿਹੜਾ ਵੀ ਨੌਜਵਾਨੀ ਨਜ਼ਰੀ ਪਿਆ, ਸਕੂਲ ਜਾਂਦਾ, ਕਾਲਜ ਜਾਂਦਾ, ਵਾਪਸ ਆਉਂਦਾ, ਖੇਤਾਂ 'ਚ ਆਉਂਦਾ, ਚੁੱਕ ਚੁੱਕ ਕੇ ਮਾਰ ਮਾਰ ਕੇ ਝੂਠੇ ਮੁਕਾਬਲੇ ਬਣਾ ਦਿੱਤੇ। ਇਸ ਪ੍ਰਕਾਰ ਵੱਡਾ ਭਾਰੀ ਤਸ਼ੱਦਦ ਕਰਨੇ ਕਰਕੇ ਇਸ ਦਾ ਨਾਮ ਜਲਾਦ ਪਿਆ ਸੀ। ਬਸ ਤੋਂ ਹੋਏ ਜਿਹੜੇ ਵੱਸਦੇ ਹੋਏ ਸੀ, ਹੋਏ ਸੋ ਉੱਜੜ, ਉਹ ਉੱਜੜ ਗਏ। ਜਿਹੜੇ ਐਸੇ ਮੱਖਣ ਜਲਾਦ ਵਰਗੇ ਵੱਸਦੇ ਸਨ ਨਾ, ਫਿਰ ਦੂਜੀ ਘਰਵਾਲੀ ਮਰ ਗਈ, ਤੀਜਾ ਵਿਆਹ ਕਰਵਾਇਆ। ਅਤੇ ਸਾਧ ਸੰਗਤ ਜੀ, ਫਿਰ ਅੰਤਕਾਲ ਐਸਾ ਸਰੀਰ ਦੇ ਉੱਪਰ ਰੋਗ ਆਇਆ, ਕੌਮਾ ਵਿੱਚ ਚਲਿਆ ਗਿਆ, ਹੌਸਪੀਟਲ ਦੇ ਵਿੱਚ ਬੋਲ ਨਾ ਸਕਿਆ, ਅੱਖਾਂ ਦੇ ਵਿੱਚੋਂ ਪਾਣੀ ਪੀ ਜਾਂਦਾ ਸੀ, ਰੋਂਦਾ ਸੀ, ਰੋਂਦਾ ਹੋਇਆ ਮਰ ਗਿਆ। ਦੂਜੀ ਘਰ ਵਾਲੀ ਤੋਂ ਔਲਾਦ ਸੀ, ਪ੍ਰੋਪਰਟੀ ਉਹਨਾਂ ਦੇ ਹੱਥ ਨਾਲ ਆਈ, ਜਿਹੜਾ ਤੀਜਾ ਵਿਆਹ ਕਰਾਇਆ ਸੀ ਨਾ ਉਹ ਤੀਜੇ ਵਾਲੀ ਸਭ ਕੁਛ ਹੀ ਲੈ ਗਈ। ਇਸ ਪ੍ਰਕਾਰ ਉੱਜੜ ਗਿਆ ਤੇ ਦੁਖੀ ਹੋ ਕਰਕੇ ਰੋਂਦਾ ਤੜਫਦਾ ਹੌਸਪੀਟਲ ਅੰਦਰ ਮਰਿਆ। ਭਗਤ ਸਾਹਿਬ ਜੀ ਬਚਨ ਕਰਦੇ, ਜਿਹੜੇ ਵੱਡੇ ਵੱਡੇ ਅਧਿਕਾਰੀ ਨੇ ਨਾ ਇਸ ਪ੍ਰਕਾਰ ਉੱਜੜਦੇ ਨੇ। ਇਸੇ ਪ੍ਰਕਾਰ ਬੇਅੰਤ ਸਿੰਘ ਆਪਣੇ ਆਪ ਨੂੰ ਸ਼ੇਰੇ ਪੰਜਾਬ ਸਦਵਾਉਂਦਾ ਸੀ, ਸਰਦਾਰ ਦਿਲਾਵਰ ਸਿੰਘ ਨੇ ਆਪਣੇ ਸਰੀਰ ਦੇ ਨਾਲ ਬੰਬ ਬੰਨ ਕੇ ਉਡਾ ਦਿੱਤਾ, ਜਿਹੜਾ ਸਾਧ ਸੰਗਤ ਜੀ ਪੰਜਾਬ ਦੇਸ਼ ਦਾ ਰਾਜਾ ਸਦਵਾਉਂਦਾ ਸੀ, ਖਿਨ ਮਾਤਰ ਸਮੇਂ ਦੇ ਅੰਦਰ ਟੁਕੜੇ ਟੁਕੜੇ ਕਰਕੇ ਉਡਾ ਦਿੱਤਾ। ਅੱਜ ਵੀ ਐਸੇ ਪੁਲਿਸ ਆਫਿਸਰ ਮੌਜੂਦ ਨੇ ਮੋਗੇ ਜ਼ਿਲ੍ਹੇ ਦੇ ਅੰਦਰ, ਐਸਾ ਸਾਧ ਸੰਗਤ ਜੀ ਇੰਸਪੈਕਟਰ ਜਿਹੜਾ ਰਿਟਾਇਰ ਹੋ ਗਿਆ, ਝੂਠੇ ਮੁਕਾਬਲੇ ਬੜੇ ਕੀਤੇ ਸੀ, ਤਰੱਕੀ ਕੀਤੀ, ਇੰਸਪੈਕਟਰ ਤੇ ਬਣ ਗਿਆ, ਪਰ ਅੱਜ ਹਾਲਤ ਐਸੀ ਹੈ ਪਾਗਲ ਹੋ ਗਿਆ, ਪੈਰ ਨੂੰ ਸੰਗਲ ਪਾ ਕੇ ਬੰਨਿਆ ਹੋਇਆ, ਔਲਾਦ ਵੀ ਮੂੰਹ ਨਹੀਂ ਲਾਉਂਦੀ ਤੇ ਜਿਹੜਾ ਵਿਸਟਾ ਕਰਦਾ ਉਹ ਹੀ ਖਾਈ ਜਾਂਦਾ ਤੇ ਮੂੰਹ ਤੇ ਮਲੀ ਜਾਂਦਾ। ਇਸ ਪ੍ਰਕਾਰ ਜਿਹੜੇ ਬਹੁਤੇ ਵੱਸਦੇ ਸਨ, ਅੱਗੇ ਪਿੱਛੇ ਹੂਟਰ ਮਾਰਦੀਆਂ ਗੱਡੀਆਂ ਜਿਨ੍ਹਾਂ ਦੇ ਘੁੰਮਦੀਆਂ ਸਨ, ਜਿਹੜੇ ਇੱਕ ਬੋਲ ਕਹਿਣ ਦੇ ਨਾਲ ਮਾਰ ਦਿਓ ਨੌਜਵਾਨਾਂ ਨੂੰ ਮਰਵਾ ਦਿੰਦੇ ਸਨ, ਇੰਨੇ ਲੱਖ ਲੈ ਕੇ ਛੱਡ ਦਿਓ ਛਡਾ ਦਿੰਦੇ ਸਨ, ਅੱਜ ਉਹ ਜ਼ਾਲਮ ਤੇ ਹੰਕਾਰੀ ਆਪਣੇ ਪਾਪਾਂ ਦੇ ਫਲਾਂ ਨੂੰ ਭੋਗਦਿਆਂ ਹੋਇਆ ਉੱਜੜੇ ਫਿਰਦੇ ਨੇ। ਭਗਤ ਸਾਹਿਬ ਜੀ ਬਚਨ ਕਰਦੇ ਨੇ, ਪਰਮੇਸ਼ਰ ਜੀ ਦੀ ਮਰਿਆਦਾ ਹੀ ਨਹੀਂ ਜਾਣੀ ਜਾਂਦੀ, ਬਸ ਤੋਂ ਹੋਏ ਜਿਹੜੇ ਤੇ ਮਹਿਲਾਂ ਵਿੱਚ ਵੱਸਦੇ ਸਨ, ਜਿਹੜੇ ਕੋਠੀਆਂ ਤੇ ਬੰਗਲਿਆਂ ਵਿੱਚ ਵੱਸਦੇ ਸਨ, ਹੋਏ ਸੋ ਉੱਜੜ, ਅੱਜ ਪ੍ਰਤੱਖ ਦੇਖ ਲਓ ਉੱਜੜੇ ਫਿਰਦੇ ਨੇ। ਉਹਨਾਂ ਦੇ ਪੁੱਤ ਉਹਨਾਂ ਦੀ ਸੰਤਾਨ ਵੀ ਉਹਨਾਂ ਨੂੰ ਮੂੰਹ ਨਹੀਂ ਲਾਉਂਦੀ, ਕਹਿੰਦੇ ਨੇ ਅਸੀਂ ਤੈਨੂੰ ਕਦੋਂ ਕਿਹਾ ਸੀ ਝੂਠੇ ਮੁਕਾਬਲੇ ਬਣਾ, ਕਹਿੰਦੇ ਪੁੱਤ ਅਸੀਂ ਸਭ ਕੁਛ ਤੁਹਾਡੇ ਲਈ ਕੀਤਾ, ਤੁਹਾਡਾ ਜੀਵਨ ਸੌਖਾ ਹੋ ਜਾਵੇ ਬੈਠੇ ਖਾਵੋਗੇ। ਹੁਣ ਔਲਾਦ ਕਹਿੰਦੀ ਹੈ ਬਾਪੂ ਤੇਰੇ ਕਰਕੇ ਲੋਕ ਸਾਨੂੰ ਮਿਹਣੇ ਮਾਰਦੇ ਨੇ, ਜਲਾਦ ਦੀ ਔਲਾਦ ਕਹਿੰਦੇ ਨੇ, ਲੋਕ ਸਾਨੂੰ ਪਾਪੀ ਦੀ ਸੰਤਾਨ ਕਹਿੰਦੇ ਨੇ। ਸਾਧ ਸੰਗਤ ਜੀ ਆਪਣੇ ਆਪ ਨੂੰ ਸੂਬਾ ਸਰਹਿੰਦ ਸਦਵਾਉਂਦਾ ਸੀ ਨਾ ਪੁਲਿਸ ਦਾ ਇੱਕ ਆਫਿਸਰ, ਤੇ ਜਦੋਂ ਮਰਿਆ ਨਾ ਪਿੰਡ ਵਾਲਿਆਂ ਨੇ ਆਪਣੇ ਪਿੰਡ ਵਿੱਚ ਉਸਦਾ ਸੰਸਕਾਰ ਵੀ ਨਹੀਂ ਹੋਣ ਦਿੱਤਾ, ਐਸੇ ਪਾਪੀ ਦਾ ਸੰਸਕਾਰ ਪਿੰਡ ਵਿੱਚ ਨਾ ਹੋਵੇ। ਇਸ ਪ੍ਰਕਾਰ ਜਿਹੜੇ ਬਹੁਤੇ ਵੱਸਦੇ ਸਨ ਹੰਕਾਰੀ ਉਹ ਉੱਜੜ ਗਏ। ਸਾਧ ਸੰਗਤ ਜੀ ਜਿਨ੍ਹਾਂ ਦੇ ਘਰ ਪਰਿਵਾਰ ਉਜਾੜ ਦਿੱਤੇ ਸਨ, ਘਰਾਂ ਦੀਆਂ ਛੱਤਾਂ ਲਾ ਕੇ ਲੈ ਗਏ, ਨੌਜਵਾਨ ਪੁੱਤ ਮਾਰ ਦਿੱਤੇ, ਟੱਬਰਾਂ ਦੇ ਟੱਬਰ ਜਿਨ੍ਹਾਂ ਦੇ ਪੁਲਿਸ ਵਾਲਿਆਂ ਨੇ ਝੂਠੇ ਮੁਕਾਬਲਿਆਂ 'ਚ ਮਾਰ ਦਿੱਤੇ, ਜਿਹੜੀ ਸੰਤਾਨ ਉਹਨਾਂ ਦੀ ਰਹਿ ਗਈ ਅੱਜ ਉਹ ਵੱਸਦੀ ਹੈ। ਕਿੰਨੀ ਸੰਤਾਨ ਉਹਨਾਂ ਖਾੜਕੂਆਂ ਦੀ ਜਾਂ ਜੁਝਾਰੂਆਂ ਦੀ ਜਾਂ ਜਿਨ੍ਹਾਂ ਨੂੰ ਖਾੜਕੂ ਕਹਿ ਕੇ ਝੂਠੇ ਮੁਕਾਬਲਿਆਂ 'ਚ ਮਾਰ ਦਿੱਤਾ ਗਿਆ, ਪੰਥ ਨੇ ਸੇਵਾ ਕੀਤੀ, ਜਿਨ੍ਹਾਂ ਬੱਚਿਆਂ ਨੂੰ ਪੜ੍ਹਾਇਆ, ਅੱਜ ਉਹ ਚੰਗੇ ਅਹੁਦਿਆਂ 'ਤੇ ਨੇ ਅਤੇ ਬਹੁਤ ਸਾਰੇ ਵਿਦੇਸ਼ਾਂ ਦੇ ਵਿੱਚ ਵੱਸਦੇ ਨੇ, ਜਿਨ੍ਹਾਂ ਨੂੰ ਸਰਕਾਰਾਂ ਨੇ ਏਜੰਸੀਆਂ ਨੇ ਅਤੇ ਪੁਲਿਸ ਨੇ ਉਜਾੜ ਦਿੱਤਾ ਸੀ, ਅੱਜ ਸਾਧ ਸੰਗਤ ਜੀ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਉਹ ਫਿਰ ਸੁਖੀ ਵੱਸਦੇ ਹਨ, ਇਹ ਪ੍ਰਤੱਖ ਦੇਖਿਆ ਜਾ ਸਕਦਾ ਹੈ।
1: ਜਲ ਤੇ ਥਲ ਕਰ ਥਲ ਤੇ ਕੂਆ,
0: ਪਰਮੇਸ਼ਰ ਜੀ ਦੀ ਕੀ ਮਰਿਆਦਾ ਹੈ, ਉਸਦੀ ਮਰਿਆਦਾ ਉਸਦੀ ਗਤੀ ਜਾਣੀ ਨਹੀਂ ਜਾਂਦੀ, ਜਿੱਥੇ ਤੇ ਜਲ ਸਥਾਨ ਸਨ ਉੱਥੇ ਮਾਰੂ ਥਲ ਕਰ ਦਿੱਤੇ। ਸਾਧ ਸੰਗਤ ਜੀ ਜਿਹੜਾ ਰਾਵੀ ਦਰਿਆ ਹੈ ਨਾ, ਇਹ ਡੇਰਾ ਬਾਬਾ ਨਾਨਕ ਦੇ ਬਿਲਕੁਲ ਨੇੜੇ ਵੱਸਦਾ ਸੀ, ਅੱਜ ਉੱਥੇ ਮੈਦਾਨੀ ਇਲਾਕਾ ਹੋ ਗਿਆ ਤੇ ਰਾਵੀ ਦਰਿਆ ਦੂਰ ਵਗਦਾ ਹੈ। ਜਿਹੜਾ ਬਿਆਸਾ ਦਰਿਆ ਨਾ ਇਹ ਬਿਲਕੁਲ ਗੋਇੰਦਵਾਲ ਸਾਹਿਬ ਦੇ ਕੋਲ ਸੀ, ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਦਰਿਆ ਦੇ ਕੰਢੇ ਤੇ ਨਗਰ ਵਸਾਇਆ ਸੀ, ਪਾਣੀ ਦੀ ਕੋਈ ਤੋਟ ਕੋਈ ਘਾਟ ਆਵੇ ਹੀ ਨਾ, ਦਰਿਆ ਆਪਣੇ ਰਸਤੇ ਬਦਲ ਜਾਂਦੇ ਨੇ। ਅੱਜ ਗੋਇੰਦਵਾਲ ਸਾਹਿਬ ਦਰਿਆ ਵਾਹਿਗੁਰੂ, ਅੱਜ ਬਿਆਸਾ ਦਰਿਆ ਸਤਿਗੁਰੂ ਜੀ ਦੀ ਨਗਰੀ ਸ੍ਰੀ ਗੋਇੰਦਵਾਲ ਸਾਹਿਬ ਜੀ ਤੋਂ ਕੁਝ ਦੂਰੀ ਤੇ ਵਗਦਾ ਹੈ। ਇਸ ਪ੍ਰਕਾਰ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਜਲ ਤੇ ਥਲ ਕਰ, ਜਿੱਥੇ ਜਲ ਸਥਾਨ ਹੁੰਦੇ ਨੇ ਉੱਥੇ ਤੇ ਮਾਰੂ ਥਲ ਵਰਗੇ ਖੁਸ਼ਕ ਮੈਦਾਨੀ ਇਲਾਕੇ ਬਣ ਜਾਂਦੇ ਹਨ,
1: ਤੇ
0: ਜਿੱਥੇ ਇਸ ਪ੍ਰਕਾਰ ਥਲ ਅਸਥਾਨ ਸਨ ਬਰੇਤੇ ਸਨ ਉੱਥੇ ਕੂਆ ਡੂੰਘੇ ਖੂਹ ਪੁੱਟੇ ਗਏ, ਜਿੱਥੇ ਮਾਰੂ ਥਲ ਸਨ ਉੱਥੇ ਕੂਆ ਕੂਪ ਜਲ ਦੇ ਸੋਮੇ ਭਰ ਭਰ ਕੇ ਵਗਦੇ ਨੇ। ਸਾਧ ਸੰਗਤ ਜੀ ਮਾਲਵੇ ਦੇਸ਼ ਵਿੱਚ ਖੇਤੀਆਂ ਨਹੀਂ ਸਨ ਹੋਇਆ ਕਰਦੀਆਂ, ਪਾਣੀ ਨਹੀਂ ਸੀ ਹੋਇਆ ਕਰਦਾ, ਤੇ ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਡੱਲੇ ਨੂੰ ਬਚਨ ਕਰਦਿਆਂ ਵਰ ਦਿੱਤਾ ਸੀ ਇੱਥੇ ਨਹਿਰਾਂ ਵਗਣਗੀਆਂ, ਇੱਥੇ ਖੇਤੀਆਂ ਲਹਿਰਾਉਣਗੀਆਂ। ਅੱਜ ਜਿੱਥੇ ਮਾਰੂ ਥਲ ਸਨ ਬਰੇਤੀ, ਮਾਲਵਾ ਦੇਸ਼ ਜਿਸ ਨੂੰ ਜੰਗਲ ਦੇਸ਼ ਕਿਹਾ ਜਾਂਦਾ ਸੀ, ਨਹਿਰਾਂ ਵਗਦੀਆਂ ਨੇ, ਮੋਟਰਾਂ ਚੱਲਦੀਆਂ ਨੇ, ਜਲ ਦੇ ਸਰੋਤ ਨੇ ਤੇ ਖੇਤੀਆਂ ਲਹਿਰਾਉਂਦੀਆਂ ਨੇ। ਇਸ ਪ੍ਰਕਾਰ ਜਿੱਥੇ ਜਲ ਨਹੀਂ ਸੀ ਉੱਥੇ ਕੂਆ ਕੂਪ ਜਲ ਅਸਥਾਨ ਦਰਿਆ ਨਦੀਆਂ ਤੇ ਨਹਿਰਾਂ ਪਰਮੇਸ਼ਰ ਜੀ ਵਗਾ ਦਿੰਦੇ ਹਨ,
1: ਕੂਪ ਤੇ ਮੇਰ ਕਰਾਵਾ,
0: ਤੇ ਜਿੱਥੇ ਕਦੇ ਖੂਹ ਵਸਦੇ ਸਨ ਉੱਥੇ ਮੇਰ ਅਰਥਾਤ ਪਹਾੜ ਬਣਾ ਦਿੰਦੇ, ਉੱਚੇ ਥਲ ਬਣਾ ਦਿੰਦੇ ਨੇ। ਸਾਧ ਸੰਗਤ ਜੀ ਜਿੱਥੇ ਪਹਿਲਾਂ ਦਰਿਆ ਵਗਦੇ ਸਨ ਅੱਜ ਉੱਥੇ ਬਰੇਤੀਆਂ ਬਣੀਆਂ ਹੋਈਆਂ ਨੇ, ਉੱਚੇ ਸਥਾਨ ਬਣ ਗਏ ਹਨ ਉੱਥੇ
1: ਆਕਾਸ਼ ਚੜ੍ਹਾਵਾ।
0: ਪਰਮੇਸ਼ਰ ਜੀ ਜਿਹੜੇ ਧਰਤੀ ਤੇ ਰੋਲਣ ਵਾਲੇ ਹਨ ਉਹਨਾਂ ਨੂੰ ਆਕਾਸ਼ ਤੇ ਚੜ੍ਹਾ ਦਿੰਦੇ ਨੇ। ਸਾਧ ਸੰਗਤ ਜੀ ਜਿਹੜਾ ਕੋਈ ਗਰੀਬ ਹੁੰਦਾ ਨਾ, ਕਹਿ ਦਿੱਤਾ ਜਾਂਦਾ ਇਹ ਤੇ ਕੱਖੋਂ ਹੌਲਾ ਹੈ, ਇਹ ਤੇ ਰੁਲਦਾ ਫਿਰਦਾ। ਜਿਹੜੇ ਇਸ ਪ੍ਰਕਾਰ ਧਰਤੀ ਤੇ ਰੁਲਦੇ ਫਿਰਨ ਵਾਲੇ ਨੇ ਪਰਮੇਸ਼ਰ ਜੀ ਉਹਨਾਂ ਨੂੰ ਰਾਜ ਭਾਗ ਬਖਸ਼ ਕੇ ਨਿਵਾਜਦੇ ਨੇ, ਇਸ ਪ੍ਰਕਾਰ ਆਕਾਸ਼ ਤੇ ਚੜ੍ਹਾ ਦਿੰਦੇ ਨੇ ਦੁਨਿਆਵੀ ਵਡਿਆਈ ਦੇ ਕਰਕੇ।
1: ਆਕਾਸ਼ ਗਿਰਾਵਾ
0: ਤੇ ਜਿਹੜੇ ਆਕਾਸ਼ ਤੇ ਚੜ੍ਹੇ ਫਿਰਦੇ ਨੇ ਪਰਮੇਸ਼ਰ ਜੀ ਉਹਨਾਂ ਨੂੰ ਧਰਤੀ ਤੇ ਗਿਰਾ ਦਿੰਦੇ ਨੇ। ਜਿਵੇਂ ਹੁਣੇ ਸੁਣਿਆ ਝੂਠੇ ਮੁਕਾਬਲੇ ਬਣਾਉਣ ਵਾਲੇ ਚੜ੍ਹੇ ਫਿਰਦੇ ਸਨ ਨਾ ਆਕਾਸ਼ੀ, ਜਿਸ ਨੂੰ ਚਾਹੀਏ ਰੱਖ ਲਈਏ, ਜਿਸ ਨੂੰ ਚਾਹੀਏ ਮਾਰ ਦੇਈਏ, ਉਹਨਾਂ ਨੂੰ ਗਿਰਾ ਦਿੱਤਾ। ਅੱਜ ਗਿਰਾਵਟ ਵਾਲਾ ਜੀਵਨ ਜਿਉਂਦੇ ਨੇ, ਕਿੰਨਿਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ, ਕਿੰਨੇ ਝੂਠੇ ਮੁਕਾਬਲੇ ਬਣਾਉਣ ਵਾਲੇ ਜਿਹੜੇ ਹੁਕਮ ਦਿੰਦੇ ਸਨ ਅੱਜ ਕੈਦਾਂ ਦੇ ਵਿੱਚ ਪਏ, ਜੇਲ੍ਹਾਂ ਪਏ, ਕੱਟਦੇ ਨੇ। ਇਸੇ ਪ੍ਰਕਾਰ ਚੜ੍ਹੇ ਆਕਾਸ਼ ਗਰਾਵੈ, ਬਾਦਸ਼ਾਹ ਦਾ ਪੁੱਤਰ ਸੀ ਨਾ ਸਾਧ ਸੰਗਤ ਜੀ ਸ਼ਾਹ ਜਹਾਨ ਦਾ, ਸਤਿਗੁਰੂ ਜੀ ਦੀ ਗੁਰਬਾਣੀ ਦੇ ਉੱਪਰ ਸ਼ੰਕਾ ਕੀਤੀ ਸੀ ਨਾ, ਨਦਰੋ ਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏ ਦਾ, ਦਰ ਮੰਗਣ ਭੇਖ ਨਾ ਪਾਏ ਦਾ, ਮੰਨਿਆ ਨਹੀਂ ਸੀ। ਪਰ ਜਿਸ ਵੇਲੇ ਔਰੰਗਜ਼ੇਬ ਨੇ ਹੁਕਮ ਦਿੱਤਾ ਬੰਨ ਕੇ ਕੈਦ ਕਰਕੇ ਲੈ ਕੇ ਆਓ, ਸਾਧ ਸੰਗਤ ਜੀ ਹਾਥੀ ਤੇ ਬੈਠਾ, ਹੱਥ ਪਿੱਛੇ ਪੈਂਦੇ ਸਨ, ਬੀਬੀ ਰੋਟੀਆਂ ਪਕਾਉਂਦੀ ਦੇਖ ਕਰਕੇ ਪ੍ਰਸ਼ਾਦਾ ਮੰਗਿਆ, ਉਸਨੇ ਮਨਾ ਕਰ ਦਿੱਤਾ। ਕਹਿਣ ਲੱਗਾ ਜੜਾਊ ਅੰਗੂਠੀ ਦੇਵਾਂਗਾ, ਹੀਰਿਆਂ ਵਾਲੀ ਇੱਕ ਪ੍ਰਸ਼ਾਦਾ ਦੇ ਦੇ। ਬੀਬੀ ਨੇ ਆਖਿਆ ਔਰੰਗਜ਼ੇਬ ਬਾਦਸ਼ਾਹ ਨੇ ਹੁਕਮ ਦਿੱਤਾ ਜਿਹੜਾ ਤੇਰੀ ਮਦਦ ਕਰੇਗਾ ਘਾਣ ਬੱਚਾ ਪੀੜ ਦਿੱਤਾ ਜਾਵੇਗਾ। ਇੱਕ ਮੁੰਦਰੀ ਕਰਕੇ ਅੰਗੂਠੀ ਕਰਕੇ ਟੱਬਰ ਥੋੜਾ ਮਰਵਾਉਣਾ, ਤੈਨੂੰ ਰੋਟੀ ਨਹੀਂ ਦੇਣੀ। ਤੇ ਇਸ ਵੇਲੇ ਸਾਧ ਸੰਗਤ ਜੀ ਸਤਿਗੁਰੂ ਜੀ ਦੀ ਬਾਣੀ ਦੇ ਉੱਪਰ ਨਿਸ਼ਚਾ ਆਇਆ ਸੀ ਦਰ ਮੰਗਣ ਭੇਖ ਨਾ ਪਾਏ ਦਾ, ਬਾਦਸ਼ਾਹ ਵੀ ਦਰ ਦਰ ਮੰਗਦੇ ਫਿਰ ਤੇ ਭਿਖਿਆ ਨਹੀਂ ਮਿਲਦੀ। ਅੱਗੇ ਜਾ ਕਰਕੇ ਲਘੂ ਸ਼ੰਕਾ ਦਾ ਬਹਾਨਾ ਕਰਕੇ ਹਾਥੀ ਤੋਂ ਉਤਰਿਆ, ਛੋਲਿਆਂ ਦਾ ਖੇਤ ਸੀ, ਛੋਲੀਆਂ ਲੱਗਿਆ ਹੋਇਆ, ਬੂਟਿਆਂ ਨੂੰ ਫਲੀਆਂ ਲੱਗੀਆਂ ਹੋਈਆਂ ਸਨ। ਸਾਧ ਸੰਗਤ ਜੀ ਹੱਥ ਤੇ ਪਿੱਛੇ ਬੰਨੇ ਸਨ, ਜਿਵੇਂ ਪਸ਼ੂ ਚਰਦੇ ਨੇ ਨਾ, ਗੋਡਿਆਂ ਭਾਰ ਹੋ ਕੇ ਮੂੰਹ ਨੀਵਾਂ ਕਰਕੇ ਉਹਨਾਂ ਬੂਟਿਆਂ ਨਾਲੋਂ ਫਲੀਆਂ ਖਾਣ ਲੱਗਾ, ਛੋਲਿਆਂ ਨੂੰ ਖਾਣ ਲੱਗਾ। ਫਿਰ ਬਚਨ ਚੇਤੇ ਆਇਆ ਨਦਰ ਉਹ ਪੱਠੀ ਜੇ ਕਰੇ ਸੁਨਤਾਨਾ ਕਾਹੋ ਕਰਾਏ ਦਾ, ਅੱਜ ਮੈਂ ਘਾਈ ਤੇ ਖਾ ਰਿਹਾ ਨਾ। ਮਨ ਵਿੱਚ ਸੋਚਿਆ ਸਤਿਗੁਰੂ ਜੀ ਦੀ ਗੁਰਬਾਣੀ ਸੱਚੀ ਹੈ, ਸ਼ੰਕਾ ਕਰਨੀ ਬਣਦੀ ਨਹੀਂ। ਇਸ ਪ੍ਰਕਾਰ ਜਿਹੜਾ ਬਾਦਸ਼ਾਹ ਦਾ ਪੁੱਤਰ ਸੀ, ਰਾਜ ਭਾਗ ਦਾ ਅਧਿਕਾਰੀ ਸੀ, ਚੜ੍ਹੇ ਆਕਾਸ਼ ਗਿਰਾਵੈ, ਪਰਮੇਸ਼ਰ ਜੀ ਨੇ ਗਿਰਾ ਦਿੱਤਾ ਤੇ ਮੰਗਿਆ ਭੀਖ ਨਹੀਂ ਸੀ ਮਿਲਦੀ, ਪਸ਼ੂਆਂ ਵਾਂਗੂ ਚਰ ਕੇ ਛੋਲੀਆਂ ਖਾ ਕਰਕੇ ਢਿੱਡ ਭਰਿਆ ਸੀ। ਇਸ ਪ੍ਰਕਾਰ ਪਰਮੇਸ਼ਰ ਜੀ ਦੀ ਅਗਾਧ ਗਤੀ ਹੈ ਜੋ ਜਾਣੀ ਨਹੀਂ ਜਾਂਦੀ। ਸਾਧ ਸੰਗਤ ਜੀ ਕਥਾ ਦਾ ਸਮਾਂ ਸਮਾਪਤ ਹੈ। ਇਸ ਸ਼ਬਦ ਦੀਆਂ ਦੋ ਪੌੜੀਆਂ ਦੀ ਕਥਾ ਵਿਚਾਰ ਹੋਈ ਹੈ, ਦੋ ਬਾਕੀ ਰਹਿੰਦੀਆਂ ਨੇ, ਉਹਨਾਂ ਦੀ ਵਿਚਾਰ ਅਤੇ ਅੱਗੇ ਪਾਵਨ ਗੁਰਬਾਣੀ ਦੀ ਵਿਚਾਰ ਕੱਲ੍ਹ ਅਤੇ ਆਉਂਦੇ ਦੀਵਾਨਾਂ ਦੇ ਅੰਦਰ ਸਰਵਣ ਕਰਾਂਗੇ। ਅੱਜ ਦੇ ਦੀਵਾਨ ਦੀ ਦਾਸਰੇ ਦੀ ਇੰਨੀ ਕੁ ਹਾਜ਼ਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਅਤੇ ਗੁਰੂ ਸੰਗਤ ਨੇ ਪ੍ਰਵਾਨ ਕਰਨੀ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਅੱਗੇ ਵਾਸਤੇ ਸਮੱਤ ਬਖਸ਼ਿਸ਼ ਕਰਨੀ, ਗੁਰਚਰਨਾਂ ਵਿਖੇ ਰਜੋਈਆਂ ਕਰੀਏ। ਸਾਹਿਬ ਜੀ ਜੋ ਆਪ ਜੀਆਂ ਨੇ ਕਿਰਪਾਲਤਾ ਕਰਕੇ ਅੰਮ੍ਰਿਤਮਈ ਉਪਦੇਸ਼ ਵੈਰਾਗਮਈ ਉਪਦੇਸ਼ ਬਖਸ਼ੇ ਨੇ, ਮਹਾਰਾਜ ਅਹੰਕਾਰ ਨੂੰ ਹਉਮੈ ਨੂੰ ਮੇਟਣ ਵਾਲੇ ਅੰਮ੍ਰਿਤ ਪ੍ਰਵਚਨ ਆਪ ਜੀਆਂ ਨੇ ਬਖਸ਼ੇ ਨੇ, ਕਿਰਪਾਲਤਾ ਕਰਕੇ ਇਹਨਾਂ ਦੇ ਭਾਵ ਸਾਡਿਆਂ ਮਨਾਂ ਦੇ ਅੰਦਰ ਵਸਾ ਦੇਵੋ। ਚਰਨ ਕਮਲਾਂ ਦੀ ਪ੍ਰੀਤੀ, ਸੇਵਾ ਸਿਮਰਨ, ਨਾਮ ਬਾਣੀ, ਚੜ੍ਹਦੀ ਕਲਾ ਦੀ ਦਾਤ, ਪਿਆਰੀ ਗੁਰਸਿੱਖੀ, ਨਿਤਨੇਮ ਸਿਮਰਨ ਦੀ ਪਰਪਕਤਾ ਬਖਸ਼ਿਸ਼ ਕਰਕੇ ਕਿਰਤਾਰਥ ਕਰੋ ਜੀ। ਪਾਵਨ ਗੁਰ ਸ਼ਬਦ ਦੀਆਂ ਪੰਕਤੀਆਂ ਪੜ੍ਹ ਕੇ

ਵੇਦ ਅਕ ਦੇਵ ਨੇਤ ਨੇਤ ਕਹਿ ਕਹਤ ਹੈ। ਨਾਜਤ ਫਿਰਤ ਮੋਰ ਬਾਂਦਰ ਕਰਤ ਗੋਰ ਦਾਮਨੀ ਅਨੇਕ ਭਾਉ ਕਰਿਓ ਹੀ ਕਰਤ ਹੈ। ਚੰਦਰਮਤ ਸੀਤਲ ਨਸੂਰ ਸਥਿਤ ਪਤ ਤੇਜ ਇੰਦਰ ਸੋਨ ਰਾਜਾ ਭਵ ਭੂਮ ਕੋ ਭਰਤ ਹੈ। ਸ਼ਿਵ ਸੇ ਤਪਸਿਆਤ ਬ੍ਰਹਮਾ ਸੇ ਨ ਵੇਦਚਾਰੀ ਸਨਤ ਕੁਮਾਰ ਸੀ ਤਪਸਿਆ ਨ ਅਨਤ ਹੈ। ਗਿਆਨ ਕੇ ਵਿਹੀਨ ਕਾਲ ਫਾਂਸ ਕੇ ਅਧੀਨ ਸਦਾ ਜੁਗਨ ਕੀ ਚੌਕਰੀ ਫਿਰਾਈ ਫਿਰਤ ਹੈ। ਏਕ ਸ਼ਿਵ ਭਏ ਏਕ ਗਏ ਏਕ ਫਿਰ ਭਏ ਰਾਮਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ। ਬ੍ਰਹਮਾ ਰਿ ਬਿਸਨ ਕਿਤ ਵੇਦ ਪੁਰਾਣ ਕਿਤ ਸਿਮ੍ਰਿਤ ਸਮੂਹਨ ਕੇ ਹੋਏ ਹੋਏ ਬਿਤਏ ਹੈ। ਮੋਨ ਦੀ ਮਦਾਰ ਕਿਤੇ ਅਸੁਨੀ ਕੁਮਾਰ ਕਿਤੇ ਅੰਸਾ ਅਵਤਾਰ ਕਿਤੇ ਕਾਲ ਬਸ ਭਏ ਹੈ। ਪੀਰ ਪਿਕੰਬਰ ਕਿਤੇ ਗਾਨੇ ਨਾ ਪਰਤ ਏਤ ਭੂਮ ਹੀ ਤੇ ਹੋਏ ਕੇ ਫਿਰ ਭੂਮ ਹੀ ਮਿਲਾਏ ਹੈ। ਜੋ ਕਿ ਜਤੀ ਬ੍ਰਹਮਚਾਰੀ ਵੱਡੇ ਵੱਡੇ ਛਤਰਧਾਰੀ ਛਤਰ ਹੀ ਗਿਛਾਇਆ ਕਈ ਕੋਸ ਲੋ ਚਲਤ ਹੈ। ਵੱਡੇ ਵੱਡੇ ਰਾਜਨ ਕੇ ਦਾਵਤ ਫਿਰਤ ਦੇਸ ਵੱਡੇ ਵੱਡੇ ਰਾਜਨ ਕੇ ਦ੍ਰਭ ਕੋ ਦਲਤ ਹੈ। ਮਾਨ ਸੇ ਮਹੀਪ ਔਦ ਲੀਪ ਕੈਸੇ ਛਤਰਧਾਰੀ ਵੱਡੋ ਅਭਿਮਾਨ ਭੋਜ ਦੰਡ ਕੋ ਕਰਤ ਹੈ। ਦਾਰਾ ਸੇ ਦਿੱਲੀ ਸਰ ਦ੍ਰੁਜੋ ਧਨ ਸੇ ਮਾਨ ਧਾਰੀ ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲਤ ਹੈ। ਸਿਜ ਦੇ ਕਰੇ ਅਨੇਕ ਧੋਪ ਜੀ ਕਪਟ ਬੇਸ ਭੋਸਤੀ ਅਨੇਕ ਦਾ ਨਿਵਾਵਤ ਹੈ। ਸੀਸ ਕੋ ਕਾਹ ਭਯ ਮੱਲ ਜਪ ਕਾਠਤ ਅਨੇਕ ਡੰਡ ਸੋਤ ਨਾ ਡੰਡੋਤ ਅਸ ਟਾਂਗ ਅਥ ਤੀਸ ਕੋ ਕਹਾ ਭਯੋ ਰੋਗੀ ਜੋ ਪੈ ਡਰ ਰਹੇ ਉਰਦ ਮੁਖ ਮਨ ਤੇ ਨਾ ਮੁੰਡ ਨਿਹਰਾਯੋ ਆਦ ਈਸ ਕਹੋ ਕਾਮਨਾ ਅਧੀਨ ਸਦਾ ਦਾਮਨਾ ਪ੍ਰਵੀਨ ਏਕ ਭਾਵਨਾ ਵਿਹੀਨ ਕੈਸੇ ਭਾਵੇ ਜਗਦੀਸ ਕਹੋ ਸੀਸ ਪਟ ਕਦ ਜਾ ਕੇ ਕਾਨ ਮੈਂ ਖਜੂਰਾ ਦਸੇ ਮੂੰਡ ਛੱਟ ਕਤ ਮਿੱਤਰ ਪੁੱਤਰ ਹੂੰ ਕਿ ਸੋ ਕਸੋ ਆਗ ਗੋਚਰਿਆ ਫਲ ਫੂਲ ਕੋ ਭਜਈਆ ਸਦਾ ਬਨ ਕੋ ਬ੍ਰਹਮਿਆ ਔਰ ਦੂਸਰੋ ਨ ਬੋਕਸੋ ਕਹਾ ਭਯੋ ਭੀੜ ਜੋ ਖਸਤ ਸੀਜ ਬ੍ਰਿਛਨ ਸੋ ਮਾਟੀ ਕੋ ਪਛਈਆ ਬੋਲ ਪੂਜ ਲੀਜ ਜੋ ਕਸੋ ਕਾਮਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ ਏਕ ਭਾਵਨਾ ਵਿਹੀਨ ਗਸ ਭੇਟ ਪਰ ਲੋਕ ਸੋ ਨਾਚੋਈ ਕਰਤ ਮੋਰ ਦਾਦਰ ਕਰਤ ਸ਼ੋਰ ਸਦਾ ਖਨ ਘੋਰ ਖਨ ਕਰਿਓ ਹੀ ਕਰਤ ਹੈ। ਇੱਕ ਪਾਇ ਠੰਡ ਸਦਾ ਬਨ ਮੈਂ ਰਹਤ ਬ੍ਰਿਛ ਫੂਕ ਫੂਕ ਪਾਉਂ ਭੂਮ ਸਰਾਵਕ ਧਰਤ ਹੈ। ਪਾਹਨ ਅਨੇਕ ਯੁਗ ਏਕ ਠੋਰ ਬਾਸ ਕਰੇ ਕਾਗ ਔਰ ਚੀਲ ਦੇਸ ਦੇਸ ਵਿਚਰਤ ਹੈ। ਗਿਆਨ ਕੇ ਵਿਹੀਨ ਮਹਾਦਾਨ ਮੈਂ ਨਹੂ ਜਲੀਨ ਭਾਵਨਾ ਯਕੀਨ ਦਿਨ ਕੈਸ ਕੇ ਤਰਤ ਹੈ। ਜੈਸੇ ਇੱਕ ਸਵਾਂਗੀ ਕਹੂੰ ਜੋਗੀਆ ਬੈਰਾਗੀ ਬਨੇ ਕਬ ਹੂੰ ਸੰਨਿਆਸ ਫੇਸ

ਹੀਮ ਓਈ ਦੂਸਰੋ ਨ ਵੇਦ ਕੋਈ ਭੂਲ ਬ੍ਰਹਮ ਮਾਨ ਪੋ ਏਕ ਹੀ ਕਿਸੇਵ ਸਭ ਹੀ ਕੋ ਗੁਰ ਦੇਵ ਏਕ ਏਕ ਹੀ ਸਰੂਪ ਸਭ ਏਕ ਜੋਤ ਜਾਨਵੋ ਦੇਹੁ ਰਾਮ ਸੀਤ ਸੋਈ ਪੂਜਾਓ ਨਿਵਾਜ ਓਈ ਮਨ ਸਭ ਏਕ ਪਇ ਅਨੇਕ ਕੋ ਭਰਮਾਉ ਹੈ ਦੇਵਤਾ ਦੇਵ ਜਜ ਗੰਧਰਵ ਤੁਰਕ ਹਿੰਦੂ ਨਿਆਰੇ ਨਿਆਰੇ ਦੇਸ

ਨਾਸ ਜਿਹੇ ਆਂਧ ਅੰਤ ਨਹੀਂ ਰੂਪ ਰਾਸ ਜਿਹੇ ਰੋਗ ਸੋਗ ਨਹੀਂ ਜੋਗ ਜੁਗਤ ਜਿਹੇ ਤ੍ਰਾਸ ਆਸ ਨਹੀਂ ਭੂਮ ਭੁਗਤ ਜਿਹੇ ਕਾਲ ਵਿਆਲ ਕੱਟਿਓ ਨਾ ਅੰਗ ਅੱਛਾ ਸਰੂਪ ਅਖੈ ਅਭੰਗ ਜਿਹੇ ਨੇਤ ਨੇਤ ਉਚਰੰਤ ਬੇਦ ਜਿਹੇ ਅਲਖ ਰੂਪ ਕਥਤ ਕਤੇਬ ਜਿਹੇ ਅਲਖ ਰੂਪ ਆਸਨ ਅਡੋਲ ਜਿਹੇ ਅੰਮ੍ਰਿਤ ਤੇਜ ਅੱਛਾ ਅਤੋਲ ਦੇ ਧਿਆਨ ਕਾਜ ਮੁੰਜਨ ਅਨੰਦ ਕਈ ਕਲਪ ਜੋਗ ਸਾਧਤ ਦੁਰੰਤ ਤਨ ਸੀਤ ਖਾਮ ਵਰਖਾ ਸਹੰਤ ਕਈ ਕਲਪ ਏਕ ਆਸਨ

ਭੰਜ ਭੰਜ ਜਾਣੀਐ ਭੂਤ ਭੂਤ ਹੈ ਸਦਾ ਗੰਜ ਗੰਜ ਮਾਨੀਐ ਅਦੇਵ ਦੇਵ ਹੈ ਸਦਾ ਭੇਵ ਭੇਵ ਨਾਥ ਹੈ ਸਮਸਤ ਸਿੱਧ ਬ੍ਰਿਧ ਦਾਸ ਦੀਵ ਸਰਬ ਸਾਤ ਹੈ ਅਨਾਥ ਨਾਥ ਨਾਥ ਹੈ ਅਭੰਜ ਭੰਜ ਹੈ ਸਦਾ ਗੰਜ ਗੰਜ ਗੰਜ ਹੈ ਸਦੀਵ ਸਿੱਧ ਬ੍ਰਿਧ ਦਾ ਅਨੂਪ ਰੂਪ ਸਰੂਪ ਹੈ ਅਛਿਜ ਤੇਜ ਮਾਨੀਏ ਸਦੀਵ ਸਿੱਧ ਸੁਧ ਦਾ ਪ੍ਰਤਾਪ ਪੁੱਤਰ ਜਾਨੀਐ ਨਰਾਗ ਰੰਗ ਰੂਪ ਹੈ ਨਰੂਗ ਰਾਗ ਰੇਕ ਹੈ ਅਧੋਗ ਦਾਗ ਦਗ ਹੈ ਅਭੂਤ ਬ੍ਰਹਮ ਫੇਕ ਹੈ ਨ ਤਾਤਮਾ ਜਾਤ ਹੈ ਨ ਪਾਤ ਜਿਹਨ ਵਰਣ ਹੈ ਅਦੇਕ ਸੇਖ ਫੇਕ ਹੈ ਸਦੇਵ ਵਿਸ਼ਵ ਭਰਨ ਹੈ ਵਿਸ਼ਵੰਬਰ ਵਿਸ਼ਵਨਾਥ ਹੈ ਵਿਸ਼ੇਕ ਵਿਸ਼ਵ ਭਰਨ ਹੈ ਜਿਮੀ ਜਮਾਨ ਕੇ ਵਿਖੇ ਸਦੇਵ ਕਰਮ ਭਰਮ ਹੈ ਅਦਵੈਖ ਹੈ ਅਭੇਖ ਹੈ ਅਲੇਖ ਨਾਥ ਜਾਨੀਏ ਸਦੀਵ ਸਰਪਠੋਰ ਮੈਂ ਵਿਸ਼ੇਖ ਅੰਨ ਮਾਨੀਐ ਨ ਜੰਤਰ ਮੈਂ ਨ ਤੰਤਰ ਮੈਂ ਨ ਮੰਤਰ ਬਸ ਆਵਈ ਪੁਰਾਨ ਓ ਕੁਰਾਨ ਨੇਤ ਨੇਤ ਕੈ ਬਤਾਵਈ ਨ ਕਰਮ ਮੈਂ ਨ ਧਰਮ ਮੈਂ ਨ ਭਰਮ ਮੈਂ ਬਤਾਈਐ ਗੰਜ ਆਦ ਦੇਵ ਹੈ ਕਹੋ ਸੁ ਕੈ ਸਪਾਈਐ ਜਿਮੀ ਜਮਾਨ ਕੇ ਵਿਖੇ ਸਮਸਤ ਏਕ ਜੋਤ ਹੈ ਨ ਘਾਟ ਹੈ ਨ ਬਾਟ ਹੈ ਨ

ਸਰਬ ਸਬਦ ਪਤਾਲ ਕੇਤਰ ਜਾਨੀਏ ਜਹਿ ਜੋਤ, ਸੇਤ ਨਾਮ ਸਹੰਸ ਫਨ ਨਹਿਨੇਤ ਪੂਰਨ ਹੋਤ। ਸੋਧ ਸੋਧ ਹਟੇ ਸਭੈ ਸੁਰ ਵਿਰੋਧ ਦਾਨਵ ਸਰਬ, ਗਾਏ ਗਾਏ ਹਟੇ ਗੰਧਰਵ ਗਵਾਏ ਕਿੰਨਰ ਗਰਬ। ਪੜਤ ਪੜਤ ਥੱਕੇ ਮਹਾਂਕਵ ਗੜਤ ਗੜ ਅਨੰਤ, ਹਰ ਹਰ ਕਹਿਓ ਸਭੂ ਮਿਲ ਨਾਮ ਨਾਮ ਦੁਰੰਤ। ਬੇਦ ਭੇਦ ਨ ਪਾਇਓ ਲਖਿਓ ਨ ਸੇਵਕ ਤੇਬ, ਦੇਵਦਾਨੋ ਮੂੜ ਮਾਨੋ ਜਸ ਨ ਜਾਨੈ ਜੇਬ। ਭੂਤ ਬਭ ਭਵਾਨ।

ਸਰਬ ਕਰਤਾ ਸਰਬ ਹਰਤਾ ਸਰਬ ਦਿਆਲਤ ਵੇਖ, ਚਕਰ ਚਿਹਨ ਨ ਬਰਨ ਜਾ ਕੋ ਜਾਤ ਪਾਤ ਨਾ ਫੇਖ, ਰੂਪ ਰੇਖ ਨ ਰੰਗ ਜਾ ਕੋ ਰਾਗ ਰੂਪ ਨ ਰੰਗ, ਸਰਬ ਲਾਇਕ ਸਰਬ ਖਾਇਕ ਸਰਬ ਤੇ ਅਨਭੰਗ, ਸਰਬ ਦਾਤਾ ਸਰਬ ਗਿਆਤਾ ਸਰਬ ਕੋ ਪ੍ਰਤਪਾਲ, ਦੀਨ ਬੰਧ ਦਿਆਲ ਸਵਾਮੀ ਆਦਿ ਦੇਵ ਅਪਾਲ, ਦੀਨ ਬੰਧ ਪ੍ਰਵੀਨ ਸ੍ਰੀਪਦ ਸਰਬ ਕੋ ਕਰਤਾਰ, ਬਰਨ ਚਿਹਨ ਨ ਚਕਰ ਜਾ ਕੋ ਚਕਰ ਚਿਹਨ ਆਕਾਰ, ਜਾਤ ਪਾਤ ਨ ਗੋਤ ਗਾਥਾ ਰੂਪ ਰੇਖ ਨ ਬਰਨ, ਸਰਬ ਦਾਤਾ ਸਰਬ ਗਿਆਤਾ ਸਰਬ ਭੂਅ ਕੋ ਭਰਨ, ਦੁਸ਼ਟ ਗੰਜਨ ਸਤਰ ਭੰਜਨ ਪਰਮ ਪੁਰਖ ਪ੍ਰਮਾਥ, ਦੁਸ਼ਟ ਹਰਤਾ ਸ੍ਰਿਸ਼ਟ ਕਰਤਾ ਜਗਤ ਮੈਂ ਜਹ ਗਾਥ, ਭੂਤ ਭਵ ਭਵੇਖ ਭਵਾਨ ਪ੍ਰਮਾਣ ਦੇਵਾ ਗੰਜ, ਆਦ ਅੰਤ ਅਨਾਦ ਸ੍ਰੀਪਤ ਪਰਮ ਪੁਰਖ ਅਭੰਜ, ਧਰਮ ਕੇ ਅਨਕਰ

ਵਰਤੇ ਚਰਾ ਸੁਰ ਮਾਰਨ ਪਤ ਦੇ ਉਧਾਰਨ ਨਰਕ ਨਿਵਾਰਨ ਗੂੜ ਗਤੇ ਅੱਛੇ ਅਖੰਡੇ ਤੇਜ ਪ੍ਰਚੰਡੇ ਖੰਡ ਉਦੰਡੇ ਅਲਖ ਮਤੇ ਜੈ ਜੈ ਹੋਸੀ ਮੈਂ ਖਾ ਸੁਰ ਮਰਦਨ ਰੰਭ ਕਬਰਦਨ ਛਤੁਰ ਛਿਤੇ ਆਸੁਰੀ ਬਿਹੰਡਨ ਦੁਸ਼ਟ ਨਿਕੰਦਨ ਪੁਸ਼ਟ ਉਦੰਡਨ ਰੂਪ ਤੇ ਚੰਡਾ ਸੁਰ ਚੰਡਨ ਮੁੰਡ ਬਿਹੰਡਨ ਬੂਧੂ।

ਭਾਗਵ ਬੰਕੇ ਹੁਜਾ ਫਰੰਕੇ ਸੁਧ ਗਤੇ ਜੈ ਜੈ ਹੋਸੀ ਮੈਂ ਖਾ ਸੁਰ ਮਰਦਨ ਆਦਿ ਜੁਗਾਦ ਅਨਾਦ ਮਤੇ ਜਛਰਾ ਸੁਰ ਮਾਰਨ ਨਰਕ ਨਿਵਾਰਨ ਪਤਿ ਦੋ ਧਾਰਨ ਏਕ ਵਟੇ ਪਾਪਾਨ ਬਿਹੰਡਨ ਦੂਜ ਪ੍ਰਚੰਡਨ ਖੰਡ ਅਖੰਡਨ ਕਾਲ ਕੱਟੇ।

ਪੁਕਾਰ ਬਲ ਪਾਛੇ ਬਹੁ ਜਦ ਦਾਹੀ ਚਿ ਟਿੱਕੀ ਚਿੰਘਾਰ ਪਹਿਲੇ ਹੀ ਸੁਨੀਅਤ ਹੈ ਕਿਤੇ ਇੰਦਰ ਦੁਆਰ ਕਿਤੇ ਬ੍ਰਹਮਾ ਮੁਖ ਚਾਰ ਕਿਤੇ ਕ੍ਰਿਸ਼ਨਾ ਅਵਤਾਰ ਕਿਤੇ ਰਾਮ ਕਹੀਅਤ ਹੈ ਕਿਤੇ ਸਸੁਰਾਸੀ ਕਿਤੇ ਸੂਰਜ ਪ੍ਰਕਾਸ਼ ਕਿਤੇ

ਆਪ ਜੀ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਦੇ ਸਤਿਕਾਰ ਜੋ ਸੰਗਤਾਂ ਵੱਲੋਂ ਮਾਇਆ ਪੇਠ ਹਾਜ਼ਰ ਹੋਈ ਹੈ। ਆਪ ਜੀ ਦਰੋ ਕਰੋ ਨਾਮ ਦਾਨ, ਗੁਰਸਿੱਖੀ ਦਾਨ ਬਖਸ਼ਣਾ, ਹਾਜ਼ਰੀਆਂ ਦਰ ਪਰਵਾਰ ਕਰਨ ਲਈ ਯਾਤਰਾ ਸਫਲੀ ਕਰਨੀ।

सतनाम श्री वा

गोविंद सिंह गोविंद सिंह सच हो

ਮਹਾਰਾਜ ਨੇ ਮਹਾਰਾਜ ਦੇ ਮਹਾਰਾਜ ਦੇ ਦੋ

0: ਵਾਹਿਗੁਰੂ ਜੀ ਦਾ ਨਾਮ ਲੈ ਕਰਕੇ ਜੀ ਘੋੜਾ ਜਿਹੜਾ ਉਹ ਤੇ ਡੰਡੀ ਫੱਕ ਫੱਕ ਘੋੜਾ ਜਾਲਾ ਮਾਰ ਕੇ ਚੱਲਦੇ ਹਨ ਤੇ ਸ਼ਾਤਿਓ ਕੇ ਉਹਦਾ ਇੱਕ ਧੰਨਵਾਦ ਉਹਦਾ ਸ਼ੁਕਰਾਨਾ ਕਰਨਾ ਹੈ ਧੰਨਵਾਦ ਇਸ ਤਰ੍ਹਾਂ ਹੀ ਸਾਧ ਜਿਹੜੇ ਹਨ ਇਹ ਸਾਡੇ ਪੀਰ ਹਨ ਸਾਧ ਸੰਗਤ ਜੀ ਸਾਧ ਗੁਰੂ ਮਹਾਰਾਜ ਜੀ ਨੇ ਤੇ ਆਪ ਜੀ ਨੂੰ ਜਰਾ ਇਹਨਾਂ ਦੇ ਸਤਿਕਾਰ ਕਰਨ ਦਾ ਜਤਨ ਕੀਤਾ ਇੱਕ ਵਾਰੀ ਕੀ ਹੋਇਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਮਾਲਵੇ ਦੇ ਵਿੱਚ ਵਿਚਰ ਰਹੇ ਮਹਾਰਾਜ ਮਾਲਵੇ ਦੇ ਵਿੱਚ ਵਿਚਰ ਰਹੇ ਮਹਾਰਾਜ ਜੀ ਦਾ ਪਲੰਘਾ ਜਿਹੜਾ ਮਹਾਰਾਜ ਜੀ ਕੋਲ ਲਾਇਆ ਗਿਆ ਜਿਹੜਾ ਉਹਦੇ ਨਾਲ ਲਾਇਆ ਇੱਕ ਜੱਟਾ ਸਾਰਾ ਬੰਗਾਲ ਸਾਲ ਲੰਬਾ ਜਿਹੜਾ ਸਾਰਾ ਉਹਦੇ ਵਿੱਚ ਸ਼ਾਸਨ ਕਰਾਏ ਗਏ ਉਹਦੇ ਵਿੱਚ ਮਹਾਰਾਜ ਜੱਤੇ ਵੀ ਦੇ ਆਪਣੇ ਸ਼ਾਸਨ ਦਾ ਵਿਸ਼ੇਸ਼ ਜਿੰਦੇ ਬਹਾਰ ਦੇ ਵਿੱਚ ਵਿਛੇ ਜਿੰਦੇ ਬਹਾਰ ਦੇ ਵਿੱਚ ਉਹਨੂੰ ਰੱਖ ਕਰਕੇ ਉਹਦਾ ਪੂਜਨ ਸੇਵਨ ਕਰਨਾ ਕਰਕੇ ਜਿਹੜੇ ਅਸਥਾਨਾਂ ਦੇ ਵਿੱਚ ਜਿਹੜੇ ਸਾਰਾ ਸਿੰਘਾਸਨ ਬਣਾਏ ਜਾਂਦੇ ਖੜੇ ਬਣਾਏ ਜਾਂਦੇ ਉਹਨਾਂ ਦੇ ਵਿੱਚ ਛੋਟੇ ਸ਼ਾਸਨ ਨੂੰ ਦੇ ਦਿੱਤੇ ਵੀ ਉਹਨਾਂ ਦੀ ਪੂਜਾ ਕਰਨੀ ਸਜਾ ਭਾਈ ਆਪਣਾ ਪੂਰੇ ਨਿਗਿਆ ਸਾਥੀ ਮਹਾਰਾਜ ਕਪੂਰੇ ਜੀ ਦੇ ਰਿੰਦਿਆ ਆਰਾਮ ਸ਼ਾਸਤਰਾ ਦੀ ਪੂਜਾ ਕਰਦੇ ਕਰਾ ਰਹੇ ਹੋ ਮਹਾਰਾਜ ਨੇ ਕਿਹਾ ਰਹੇ ਹੋ ਕਿ ਅਸੀਂ ਮਰਿਆਦਾ ਤੋਂ ਨਾ ਪੂਜੇ ਹਾਂ ਜਿਆਦਾ ਸੀ ਬੁਲਾਈਏ ਕਿ ਨਹੀਂ ਜੀ ਸਾਡੇ ਤੋਂ ਬਾਅਦ ਸ਼ਾਂਤੀ ਰਾਜ ਨੇ ਪੂਜਾ ਕਰੋ ਬਾਅਦ ਜਲਾਕਾਰ ਨਹੀਂ ਮੰਨਣਾ ਕਰੋ ਉਹਨਾਂ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਰਨੀ ਸ਼ਾਂਤ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੂਜਾ ਗੁਰੂ ਮਹਾਰਾਜ ਜੀ ਨੇ ਥੋੜੀ ਗੁਰੂ ਗ੍ਰੰਥ ਸਾਹਿਬ ਗੁਰੂ ਮਹਾਰਾਜ ਜੀ ਨੇ ਤੀਜੋਂ ਕੀ ਲੋਕੀ ਬੋਲਦੇ ਉਹਨਾਂ ਨੇ ਇਹੀ ਬੋਲਣਾ ਹੈ ਇਸ ਉਹਨਾਂ ਨੇ ਉਹਨਾਂ ਨੂੰ ਦਿਖਾਉਣ ਦੇ ਲਈ ਇਹ ਜਦੋਂ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਗੁਰੂ ਸ਼ਾਸਤਰਾਂ ਸਾਹਿਬ ਪੂਜਾ ਕਰਦੇ ਗੁਰਬਾਣੀ ਦਾ ਪੂਜਾ ਕਰਦੇ ਗੁਰਬਾਣ ਗੁਰੂ ਗ੍ਰੰਥ ਪੂਜਾ ਕਰਦੇ ਮਹਾਰਾਜ ਜੀ ਦੇ ਅੱਗੇ ਨੰਦ ਨਮਸਤਕ ਮੁੰਦੇ ਮਹਾਰਾਜ ਜੀ ਨੂੰ ਮਹਤ ਸਿੰਘਾਸਨ ਦੇ ਉੱਤੇ ਸੱਜਾ ਕਰਕੇ ਆਪ ਸੁਣਦੇ ਆਪ ਪਹਿਲੇ ਬਿਰਾਜਮਾਨ ਹੁੰਦੇ ਆਪ ਦੇ ਉਹਨਾਂ ਦੇ ਵਿੱਚ ਮੈਸੇਜ ਜਾਵੇਗਾ ਤੇ ਉਹਨਾਂ ਨੂੰ ਲੱਗੇਗਾ ਕਿ ਦੇਖੋ ਗੁਰੂ ਮਹਾਰਾਜ ਜੀ ਨੇ ਕਰਨੇ ਦੇਖੋ ਗੁਰੂ ਦੇ ਸ਼ਰੀਰ ਤੇ ਜਾਤੇ ਹੈ ਵੀਰ ਸਾਹਿਬ ਦੇ ਨਾਮ ਆਤਾ ਹੈ ਮਹਾਰਾਜ ਮਹਾਰਾਜ ਨੇ ਪਿਆਰਿਓ ਸੋਸ਼ਲ ਮੀਡੀਆ ਦਾ ਜ਼ਮਾਨਾ ਬੈਠ ਸੋਸ਼ਲ ਮੀਡੀਆ ਗੁਰੂ ਮਹਾਰਾਜ ਜੀ ਦੇ ਵੇਲੇ ਤੋਂ ਜੋ ਗੁਰੂ ਮਹਾਰਾਜ ਲਈ ਆਈ ਹੈ ਮਰਿਆਦੇ ਸ਼ਾਸਤਰੀ ਸਾਰੂ ਹੁੰਦੇ ਬਾਰੇ ਪ੍ਰਕਾਸ਼ ਹੋਵੇ ਜਾਂ ਨਾ ਹੋਵੇ ਤੇ ਪੱਲੇ ਤੋਂ ਇਹੀ ਮਨ ਦੇ ਵਿੱਚ ਇਹ ਧਿਆਨ ਹੀ ਨਾ ਚੀਤਾ ਦੇ ਵਿੱਚ ਉਹ ਮਰਿਆਦਾ ਦੇ ਅਤੇ ਦਰਦਤਾ ਦੇ ਨਾਲ ਪਿਆਰਾ ਦੇ ਨਾਲ ਤੇ ਦਰਦਤਾ ਦੇ ਨਾਲ ਗੁਰ ਕਹਿਆ ਸਾਕਾਰ ਕਰਨਵਾ ਹੋ ਸਾ ਗੁਰ ਕੀ ਕਰਨੀ ਕਾਹੇ ਧਾਵਾ ਹੋ ਕਰਨੀ ਗੁਰੂ ਮਹਾਰਾਜ ਜੀ ਨੇ ਕਹਿ ਦਿੱਤਾ ਜੋ ਮਹਾਰਾਜ ਜੀ ਨੇ ਕਹਿ ਕੇ ਦਿੱਤਾ ਜੋ ਮਹਾਰਾਜ ਜੀ ਨੇ ਉਹ ਪਿਆਰੇ ਬਾਦੇ ਸੱਜੇ ਖੱਬੇ ਤੋਂ ਪਿਆਰੇ ਜਨਾ ਜੀ ਇਸ ਕਰਕੇ ਜਿਹੜੇ ਸ਼ਾਸਤਰਾਂ ਦੀ ਪੂਜਾ ਹੁਣ ਪੂਜਾ ਵੀ ਦੇਖੋ ਤੁਖ ਤੁਖਾਏ ਕਹੇ ਕੀ ਦੇਖੋ ਚੁੜਾ ਹੈ ਇਹ ਮਰਿਆਦਾ ਅਤੂਈ ਪਿਆਰਿਓ ਜੇ ਆਪ ਵੀ ਪਿਆਰਿਓ ਤੇ ਆਪ ਜੇ ਵਿਰਾਜਮਾਨ ਹੋ ਤੇ ਆਪ ਬੈਠੇ ਹੋਏ ਹੋ ਓਏ ਮਰਿਆਦਾ ਦੌਰੀ ਦੀ ਮਰਿਆਦਾ ਸੀਨਾ ਦਾਸੀ ਨਾ ਪਿਆਰਿਓ ਚੱਲੀ ਆ ਨਾ ਭਾਈ ਇਹ ਵਜੇ ਬਾਦੇ ਉਤਰਾਂ ਤੇ ਰਹਿੰਦੇ ਭਾਈ ਇਹ ਹੌਂਦ ਤੇ ਰਹਿੰਦੇ ਨਾ ਚੱਲਦੇ ਰਹਿੰਦੇ ਲੇਕਿਨ ਪਿਆਰਿਓ ਮਰਿਆਦਾ ਦੇ ਵਿਚਾਰ ਵਿੱਚ ਕਮਾ لیکن
1: لائٹنگ
0: ਲਾਈਟਿੰਗ ਪਾਈ ਜਾਂਦੇ ਹੈ ਵਿੱਚ ਨਾਲ ਜ਼ਮਾਨੇ ਨਾਲ ਡੇਵਿਡ ਲਾਈਟ ਜਾਂ ਹੋਣੀ ਹੁੰਦਾ ਸੀ ਤੇ ਫਿਰ ਲੋਕ ਕੀ ਕਰਦੇ ਸੀ ਜਿਹੜੀ ਦਾ ਫਿਰ ਲੋਕਾਵਾ ਕੀ ਹੈ ਜਿਹਦਾ ਕਰਕੇ ਕਰਦੇ ਸਨ ਤਾਂ ਕਰਕੇ ਪਿਆਰੇ ਹੁੰਦੇ ਹੋ ਕਿ ਸੰਕੇ ਪਿਆਦੇ ਵੀ ਜਦੋਂ ਦੀਪ ਮਾਲਾ ਕਰਦੇ ਕਰ ਵੀ ਸਿਰਫ ਮਾਲਾ ਮਾਲਾ ਦੇ ਵਿੱਚ ਨਹੀਂ ਪਿਆਰੇ ਹੋ ਇੱਕ ਗੱਲ ਯਾਦ ਰੱਖਣੀ ਤੇ ਨਹੀਂ ਯਾਰ ਜੋ ਇੱਕ ਕੋਈ ਵੀ ਗੁਰਦਰ ਦਾ ਨਾਮ ਕੋਈ ਵੀ ਗੁਰਦਰ ਦਾ ਦਿਨ ਦਾ ਹਾਰ ਹੋਇਆ ਵਿੱਚ ਦਾ ਅੱਜ ਵੀ ਇਹ ਵਿਹਾਰਣਾ ਹੁੰਦਾ ਆਪਾਂ ਦੇ ਦਰਬਾਰ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਜਾਂਦੇ ਆ ਬਹੁਤ ਵੇਲੇ ਸੰਗਤਾਂ ਦੇ ਕੋ ਉਹ ਜੀਏ ਲੈ ਚੁੰਦੀਆਂ ਰੋਸ਼ਨੀ ਕਰਦੀ ਹੈ ਲੜਦੀ ਵੀ ਲਾਈ ਜਾਂਦੀ ਹੈ ਲੜਦੀਆਂ ਪੁਰਾਣੀਆਂ ਪੁਰਾਣੀਆਂ ਵੀ ਨਿਭਾਈ ਜਾਂਦੀ ਹੈ ਪੁਰਾਣਾ ਵੀ ਗੱਡੀ ਵਾਲੀ ਜਾਂਦੀ ਹੈ ਇਹਦਾ ਮਤਲਬ ਹੈ ਕਿ ਸਿਰਫ ਗੱਡੀ ਵਾਲੀ ਨਹੀਂ ਜਿਹੜਾ ਵੀ ਕੋਈ ਚੀਜ਼ ਦਾ ਵਾਲੀ ਦੇਣ ਹੋਵੇ ਉਸੇ ਰੋਸ਼ਨੀ ਕਰਕੇ ਉਹਦਾ ਪ੍ਰਕਾਸ਼ ਦਾ ਜਾਂਦਾ ਹੈ ਉਹਦਾ ਪ੍ਰਕਾਸ਼ ਲੋਕਾਂ ਨੇ ਅੱਜ ਬਹੁਤ ਹੀ ਕਰਨਾ ਲੇਕਿਨ ਲੋਕ ਦਾ ਜੀਏ ਵੀ ਮਾਰਨ ਵਾਸਤੇ ਹੈ ਕਿਉਂ ਵੀ ਇਹ ਜੀ ਕੰਮ ਨੇ ਉਹ ਹੈ ਨੂੰ ਇਹਨਾਂ ਨੂੰ ਜਣਾ ਲੈਟੋਂ ਦੀ ਵੀ ਬਹੁਤ ਪੌਂਦਾ ਲਿਓ ਪਾਈ ਇਹ ਵੀ ਮਾਰਨ ਦਾ ਹੈ ਕਿ ਡੇਰਾ ਖੜਨਾ ਕੀਤਾ ਸੰਗਤਾਂ ਨੇ ਬਹੁਤ ਸਤਿਗੁਰੂ ਮਹਾਰਾਜ ਪਾਣੀ ਦੇ ਉਹਦੇ ਵਿੱਚ ਆਇਆ ਦੇ ਆਲੇ ਵਿੱਚ ਆਇਆ ਕੀਤੇ ਹਨ ਸੁਨੇ ਕੀਤੇ ਹਨ ਦੇ ਵਿੱਚ ਵੱਡੀ ਸਾਰੀ ਜਮਾਤ ਜਿਹੜੀ ਹੈ ਡੁੱਬਣਾ ਰਾਤਰੀ ਦੇ ਨਾਮ ਨੇ ਕੀਤੀ ਰੰਗ ਦੇ ਫਰਸ਼ ਜਿਹੜੇ ਹਨ ਉਹਦੇ ਵਿੱਚ ਛਾਏ ਹੋਏ ਹਨ ਕਰਕੇ

0: ਹਰ ਸਿੰਘਾਸਨ ਦਿਆਓ ਸ੍ਰੀ ਗੁਰ ਤਹਿ ਬੈਠਾਓ। ਭਾਵ ਕੇ ਮਹਾਰਾਜ ਹੁਣ ਮਤ ਲੋਕ ਦੀ ਯਾਤਰਾ ਪੂਰੀ ਕਰਕੇ ਆਪ ਜੀ ਹੁਣ ਦੇਵ ਲੋਕ ਦੇ ਵਿੱਚ ਪ੍ਰਭਪੁਰ ਦੇ ਵਿੱਚ ਪਿਆਨਾ ਕਰਨਾ ਕਰੋ।
1: ਕਾਰਜ ਇਹਾਂ ਲੀਨ ਕਰ ਸਾਰ,
0: ਜਿਹੜੇ ਕਾਰਜ ਦੇ ਲਈ ਆਪ ਜੀ ਨੂੰ ਭੇਜਣਾ ਕੀਤਾ, ਮਹਾਰਾਜ ਨੇ ਆਪ ਕਿਹਾ ਨਾ ਹਮ ਇਹ ਕਾਜ ਜਗਤ ਮੋ ਆਏ, ਧਰਮ ਹੇਤ ਗੁਰਦੇਵ ਪਠਾਏ, जहां तहां तुम धर्म बिथारो दुष्ट दोखियन पकड़ पछाड़ो याही काज तरा हम जनमंग समझ ले हो साधु सब मनमंग धर्म चलावन संत उबारन दुष्ट सभन को मूल उपारण। एक कार्य दे लई महाराज जी अकाल पुरख परमात्मा जी ने वाहिगुरु जी ने आप जी नू जो भेजना कीता ओ कार्य आप जी ने कर लिया है। तो बाद ए भी वचन आया के वाहिगुरु जी वालों ए हुक्म है के हुण आप

0: ਇਹ ਅਕਾਲ ਪੁਰਖ ਪਰਮਾਤਮਾ ਦਾ ਜਦੋਂ ਇਹ ਹੁਕਮ ਆਇਆ
1: ਕਰੋ ਜਥਾ ਚਿਤ
0: ਹੁਣ ਅੱਗੇ ਸਤਿਗੁਰੂ ਮਹਾਰਾਜ ਆਪ ਜੀ ਮੌਜਾਂ ਦੇ ਮਾਲਕ ਹੋ
1: ਕਰਤਾ ਪੁਰਖ ਅਕਾਲ ਕਿਰਪਾ
0: ਆਪ ਜੀ ਕਰਤਾ ਪੁਰਖ ਅਕਾਲ ਪੁਰਖ ਪਰਮਾਤਮਾ
1: ਇਸ ਵਿੱਚ ਕੇ ਹੋ ਪੁੱਤਰ
0: ਆਪ ਜੀ ਉਹਦੇ ਪੁੱਤਰ ਹੋ ਤੇ ਆਪ ਅਕਾਲ ਪੁਰਖ ਪਰਮਾਤਮਾ ਜੀ ਨੇ ਵਾਹਿਗੁਰੂ ਜੀ ਨੇ ਕਿਹਾ ਨਾ ਮੈਂ ਆਪਣਾ ਸੁੱਤ ਤੋਹੇ ਨਿਵਾਜਾ ਪੰਥ ਪਰ ਚੁਰ ਕਰ ਬੇ ਕਹਿ ਸਾਜਾ ਕਿ ਐ ਗੁਰੂ ਗੋਬਿੰਦ ਸਿੰਘ ਜੀ ਤੁਹਾਨੂੰ ਮੈਨੇ ਆਪਣੇ ਪੁੱਤਰ ਦੇ ਰੂਪ ਦੇ ਵਿੱਚ ਨਿਵਾਜਨਾ ਕੀਤਾ ਮੈਂ ਤੁਹਾਨੂੰ ਆਪਣਾ ਪੁੱਤਰ ਆਪਣਾ ਜਾਨਸ਼ੀਨ ਬਣਾ ਕਰਕੇ ਮੈਂ ਤੁਹਾਨੂੰ ਭੇਜ ਰਿਹਾ ਹਾਂ ਹੁਣ ਇੱਕ ਗੱਲ ਪਿਆਰਿਓ ਯਾਦ ਰੱਖੋ ਪੁੱਤਰ ਹੀ ਕਿਉਂ ਕਿਹਾ ਜਿਹੜੇ ਬਾਪ ਹੁੰਦੇ ਨਾ ਪਿਆਰਿਓ ਆਪਾਂ ਵੇਖਦੇ ਹਾਂ ਬਾਪ ਜਦੋਂ ਕੋਈ ਕੰਮ ਹੋਵੇ ਕੋਈ ਕੰਮ ਕਰਾਉਣਾ ਹੋਵੇ ਕਿਸੇ ਕੰਮ ਦੇ ਲਈ ਕਾਰਜ ਦੇ ਲਈ ਭੇਜਣਾ ਹੋਵੇ ਤਾਂ ਫਿਰ ਬਾਪ ਦਾ ਫਰਜ਼ ਬਣਦਾ ਕਿ ਭਾਈ ਉਹ ਜਾਵੇ ਲੇਕਿਨ ਸਾਧ ਸੰਗਤ ਜੀ ਕਈ ਵਾਰੀ ਨਾ ਬਾਪ ਜਦੋਂ ਜਾ ਨਹੀਂ ਸਕਦਾ ਪਿਓ ਜਦੋਂ ਜਾ ਨਹੀਂ ਸਕਦਾ ਉਹ ਆਪਣੀ ਥਾਂ ਦੇ ਉੱਤੇ ਆਪਣੇ ਜਾਨਸ਼ੀਨ ਆਪਣਾ ਲਖਤਾ ਜਿਗਰ ਬਾਪ ਦੇ ਲਈ ਪਿਆਰੇ ਉਹ ਬਾਪ ਦਾ ਉੱਤਰਾਧਿਕਾਰੀ ਜਿਹੜਾ ਨਾ ਉਹ ਪੁੱਤਰ ਹੁੰਦਾ ਹੈ ਇਹ ਯਾਦ ਰੱਖਣਾ ਕਰੋ ਫਿਰ ਬਾਪ ਆਪਣੇ ਪੁੱਤਰ ਨੂੰ ਭੇਜਦਾ ਕਹਿੰਦਾ ਬੇਟਾ ਚੱਲ ਮੈਨੂੰ ਰਜੇਵੇ ਮੈਂ ਨਹੀਂ ਜਾ ਸਕਦਾ ਇਹ ਕਾਰਜ ਤੂੰ ਕਰ ਲੈ ਤੇ ਬਾਪ ਪਿਆਰਿਓ ਕੋਈ ਵਿਸ਼ੇਸ਼ ਕਾਰਜ ਦੇ ਲਈ ਭੇਜਣਾ ਸਮਝੋ ਇੱਕ ਬਾਪ ਦੇ 10 ਪੁੱਤਰ ਹੋਣ ਲੇਕਿਨ ਕੋਈ ਵਧੀਆ ਕੰਮ ਹੈ ਸਿਆਣਪ ਦਾ ਕੰਮ ਹੈ ਕੋਈ ਬਹੁਤ ਕਠਿਨ ਕੰਮ ਹੈ ਉਹਦੇ ਲਈ ਉਹ ਚੋਣ ਕਰਦਾ ਵਧੀਆ ਪੁੱਤਰ ਲਾਇਕ ਪੁੱਤਰ ਜਿਹੜਾ ਉਹਨੂੰ ਭੇਜਦੇ ਨਲਾਇਕ ਨੂੰ ਨਹੀਂ ਭੇਜਿਆ ਜਾਂਦਾ ਹੈ ਇਹ ਯਾਦ ਰੱਖਣਾ ਕਰੋ ਪਿਆਰਿਓ ਤਾਂ ਹੀ ਤਾਂ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਪਿਆਰਿਓ ਕੋਈ ਵੀ ਕਾਰਜ ਕਰਾਉਣਾ ਹੋਵੇ ਤੇ ਉਹ ਮਹਾਰਾਜ ਆਪ ਨਹੀਂ ਆਪ ਕੋਈ ਕਾਰਨ ਨਿਮਿਤ ਕਾਰਨ ਵਰਤਾ ਕਰਕੇ ਉਹ ਕਾਰਜਾਂ ਨੂੰ ਕਰਾਉਂਦੇ ਹਨ ਇਸ ਤਰ੍ਹਾਂ ਧਰਮ ਚਲਾਉਣਾ ਸੀ ਪੰਥ ਖਾਲਸਾ ਪ੍ਰਗਟ ਕਰਨਾ ਵੈਰੀਆਂ ਦਾ ਸੰਹਾਰ ਕਰਨਾ ਤੇ ਇਹਦੇ ਲਈ ਗੁਰੂ ਮਹਾਰਾਜ ਵਾਹਿਗੁਰੂ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਆਪਣਾ ਉੱਤਰਾਧਿਕਾਰੀ ਔਰ ਇੱਕ ਗੱਲ ਯਾਦ ਰੱਖੋ ਪਿਆਰੇ

ਪਾਬਦੀ ਹੈ ਕਰਕੇ ਇੱਕ ਆਮ ਮੁਹਾਵਰਾ ਕਹਾਵਤ ਬਣੀ ਹੋਈ ਹੈ ਸਮਝੋ ਕਿ ਦੱਸਿਆ ਕਿਹਦੇ ਕੋਈ ਇੱਥੇ ਕੋਈ ਸਮਾਨ ਰੱਖਿਆ ਕੋਈ ਆ ਕਰਕੇ ਚੁੱਕ ਲਿਆ ਆਪਾਂ ਇਹ ਨਹੀਂ ਕਹਿੰਦੇ ਭਾਈ ਤੂੰ ਕਿਉਂ ਚੁੱਕਿਆ ਆਪਾਂ ਇਹ ਕਹਿੰਦੇ ਆ ਕਿ ਤੇਰੇ ਬਾਪ ਦੀ ਆ ਤੇਰਾ ਬਾਪ ਰੱਖ ਕੇ ਗਿਆ ਤੂੰ ਕਿਉਂ ਚੱਕਿਆ ਪਹਿਲੇ ਬਾਪ ਦਾ ਨਾਮ ਲੈਂਦੇ ਕਿਉਂ ਲੈਂਦੇ ਕਿਉਂਕਿ ਬਾਪ ਦਾ ਉੱਤਰਾਧਿਕਾਰੀ ਬੇਟਾ ਹੁੰਦਾ ਉਸ ਪੁੱਤਰ ਹੁੰਦਾ ਹੈ ਤਾਂ ਕਰਕੇ ਕੋਈ ਵੀ ਚੀਜ਼ ਹੋਵੇ ਤੇਰੇ ਬਾਪ ਦੀ ਚੀਜ਼ ਥੋੜੀ ਹੈ ਤੇਰੇ ਬਾਪ ਦੀ ਝਾਗ ਜਾਗੀਰ ਥੋੜੀ ਹੈ ਇਹ ਆਪਾਂ ਬੋਲਦੇ ਹਾਂ ਇਹਦਾ ਕਾਰਨ ਹੈ ਕਿਉਂਕਿ ਬਾਪ ਦਾ ਉੱਤਰਾਧਿਕਾਰੀ ਉਹਦਾ ਕਾਰਜ ਕਰਨ ਵਾਲਾ ਉਹਦਾ ਪੁੱਤਰ ਹੁੰਦਾ ਹੈ ਇਸ ਤਰ੍ਹਾਂ ਹੀ ਸਤਿਗੁਰੂ ਅਕਾਲ ਪੁਰਖ ਪਰਮਾਤਮਾ ਜੀ ਦੇ ਉੱਤਰਾਧਿਕਾਰੀ ਉਹ ਤਾਂ ਨਿਰਗੁਣ ਸਰੂਪ ਹਨ ਪਿਆਰਿਓ ਉਹਨੂੰ ਤਾਂ ਲਖਿਆ ਨਹੀਂ ਜਾ ਸਕਦਾ ਚੱਕਰ ਚਹਿਨ ਅਰ ਬਰਨ ਜਾਤ ਅਰ ਪਾਤ ਨਹਿਣ ਜਹੈ ਉਹਦੇ ਕੋਈ ਚੱਕਰ ਚਹਿਨ ਜਾਤ ਪਾਤ ਨਹੀਂ ਹੈ ਲੇਕਿਨ ਉਹਦੀ ਝਲਕ ਉਹਦੇ ਸਰਗੁਣ ਉਹਦੇ ਪੁੱਤਰਾਂ ਦੇ ਵਿੱਚੋਂ ਪੈਂਦੀ ਅਕਾਲ ਪੁਰਖ ਪਰਮਾਤਮਾ ਦੇ ਪੁੱਤਰ ਕੌਣ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਚਾਰਨ ਕਰੋ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੇ ਆਪ

0: ਬਚਨ ਕੀਤਾ ਕਿ ਭਾਈ ਕਰਤਾ ਪੁਰਖ ਵਾਹਿਗੁਰੂ ਜੀ ਦਾ ਭਜਨ ਕਰਨਾ ਕਰੋ, ਇਹਦੇ ਵਿੱਚ ਤੁਹਾਡਾ ਨਿਸਤਾਰਾ ਹੋਵੇਗਾ।
1: ਕਰ ਜੁੱਧ ਕ੍ਰੁੱਧ
0: ਤੇ ਆਪ ਜੀ ਨੇ ਵੀਰ ਰਸ ਵਿੱਚ ਆ ਕਰਕੇ ਬੇਅੰਤਾ ਪਾਪੀਆਂ ਦਾ ਸਰਬਨਾਸ਼ ਕੀਤਾ।
1: ਦੁਸ਼ਟ ਅਨਿਸ਼ਟ ਚੁਣ ਚੁਣ ਮਾਰੇ,
0: ਜਿਹੜੇ ਦੁਸ਼ਟ ਅਰਿਸ਼ਟ ਨੂੰ ਉਹਨਾਂ ਨੂੰ ਚੁਣ ਚੁਣ ਕਰਕੇ ਮਾਰਨਾ ਕੀਤਾ।
1: ਕਿਰਪਾਲ ਤਿਨ ਸੰਗ
0: ਸੁਣ ਕਰਕੇ ਕਿਰਪਾਲੂ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਨਾਂ ਦੇ ਤਾਂ ਹੀ ਵਚਨ ਕੀਤੋ ਨੇ। ਮਹਾਰਾਜ ਨੇ ਕਿਹਾ ਕਿ ਭਾਈ ਦੇਵ ਦੂਤਾਂ ਨੂੰ ਕਹਿੰਦੇ ਹਨ ਕਿ ਅਸੀਂ ਤਾਂ ਪਹਿਲਾਂ ਹੀ ਕਮਰ ਕੱਸਾ ਕੱਸ ਲਿਆ, ਤਿਆਰ ਪਰ ਤਿਆਰ ਹਨ, ਤਿਆਰੀ ਕਰ ਲਈ ਹੈ।
1: ਅਕਾਲ ਪੁਰਖ ਕੋ
0: ਜਿਸ ਤਰ੍ਹਾਂ ਅਕਾਲ ਪੁਰਖ ਪਰਮਾਤਮਾ ਦਾ ਮੀਤ ਕਰੈ ਸੋਈ ਹਮ ਮਾਨਾ, ਮੀਤ ਕੇ ਕਰਤਬ ਕੁਸਲ ਸਮਾਨਾ, ਉਹਦੇ ਹੁਕਮ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ, ਉਹਦੇ ਹੁਕਮ ਦੇ ਵਿੱਚ ਅਸੀਂ ਸਦਾ ਰੁਜੂ ਹਾਂ।
1: ਸਿਰ ਪਰ ਧਰ ਹਮ ਮਾਨਹਿ
0: ਤੈ ਸਿਰ ਧਰ ਕਰਕੇ

0: ਆਕਾਸ਼ ਮਾਰਗ ਤੋਂ ਜਿੱਥੋਂ ਆਏ ਨਾ ਉਸ ਪਾਸੇ ਚੱਲ ਗਏ।
1: ਇੱਕ ਜਾਮ ਲਗ ਰਹੇ
0: ਇੱਕ ਜਾਮ ਤੱਕ ਸਤਿਗੁਰੂ ਮਹਾਰਾਜ ਪਿਆਰਿਓ ਏਕਾਂਤ ਪਾਵ ਕੇ ਅੱਧਾ ਪੌਣ ਘੰਟਾ ਏਕਾਂਤ ਦੇ ਵਿੱਚ ਰਹੇ। ਉਹ ਤੋਂ ਬਾਅਦ ਸਤਿਗੁਰੂ ਮਹਾਰਾਜ ਆਪਣੇ ਨਿਜ ਖੇਮੇ ਤੋਂ ਬਾਹਰ ਆਏ ਹਨ।
1: ਪ੍ਰਫੁੱਲਿਤ ਕਮਲ
0: ਜਦੋਂ ਬਾਹਰ ਆਏ ਮਹਾਰਾਜ ਜੀ ਦਾ ਚਿਹਰਾ ਜਿਹੜਾ ਹੰਸੂ ਹੰਸੂ ਕਰ ਰਿਹਾ।
1: ਪਦਮ ਪਾਂਖਰੀ ਆਂਖ ਮਹਾਨਾ
0: ਮਹਾਰਾਜ ਜੀ ਦੀਆਂ ਪਿਆਰਿਓ ਜਿਸ ਤਰ੍ਹਾਂ ਅੱਖਾਂ ਜਿਹੜੀਆਂ ਜਦੋਂ ਅੱਖਾਂ ਪਿਆਰਿਓ ਤੇ ਪ੍ਰੇਮ ਕਰੁਣਾ ਰਸ ਭਗਤੀ ਦੇ ਰਸ ਦੇ ਵਿੱਚ

0: ਸਤਿਗੁਰੂ ਮਹਾਰਾਜ ਜੀ ਦੇ ਨੇਤਰਾਂ ਦੇ ਵਿੱਚੋਂ ਵੀ ਪਿਆਰੇ ਅੰਮ੍ਰਿਤ ਡੁੱਲ ਡੁੱਲ ਕਰਕੇ ਪੈਂਦਾ ਹੈ। ਇਹ ਯਾਦ ਰੱਖਣਾ ਕਰੋ, ਮਹਾਰਾਜ ਨੇ ਵੀ ਕਿਹਾ ਮਾਥੈ ਤ੍ਰਿਕੁਟੀ ਉਹ ਲੈ ਕੌੜਾ ਜੇ ਬਾਕੀ ਫੂੜ। ਬੇਈਮਾਨ ਬੰਦਾ, ਗੰਦਾ ਬੰਦਾ, ਜਿਹਦੇ ਅੰਦਰ ਹੀਨ ਭਾਵਨਾ, ਈਰਖਾ, ਦਵੈਸ਼ ਦੇ ਨਾਲ ਜਿਹੜਾ ਭਰਿਆ ਹੋਇਆ, ਇਹ ਪਿਆਰੇ ਉਹ ਨਿਸ਼ਾਨੀਆਂ ਹਨ। ਗੁਰਬਾਣੀ ਨੇ ਵੀ ਇਹਨੂੰ ਮੰਨਣਾ ਕੀਤਾ। ਗੁਰਬਾਣੀ ਵੀ ਸਾਨੂੰ ਕਹਿੰਦੀ ਹੈ ਕਿ ਕਈ ਪਾਪੀ ਬੇਈਮਾਨ ਬੰਦੇ ਅੰਦਰ ਬੜਾ ਵਲ ਛਲ ਹੁੰਦਾ, ਉਹਨਾਂ ਦੇ ਮੱਥੇ ਦੇ ਉੱਤੇ ਵਲ ਛਲ ਪੈ ਜਾਂਦੇ ਹਨ, ਤ੍ਰੇਵੜੀਆਂ ਪਈਆਂ ਹੋਈਆਂ ਹੁੰਦੀਆਂ, ਉਹਨਾਂ ਨੂੰ ਕਦੇ ਵੀ ਵੇਖੋ ਪਿਆਰਿਓ ਬਹੁਤ ਐ ਉਤਰੇ ਜੇ ਲੱਗਦੇ ਹਨ, ਤੇ ਉਹਨਾਂ ਦੇ ਅੰਦਰਲਾ ਪਾਪ ਪਿਆਰਿਓ ਇੱਕ ਮੱਥੇ ਦੇ ਨਾਲ ਤੇ ਦੂਜਾ ਅੱਖਾਂ ਦੇ ਨਾਲ, ਉਹਨਾਂ ਦੀ ਦ੍ਰਿਸ਼ਟੀ ਬੜੀ ਕਰੂਰ ਹੋ ਜਾਂਦੀ ਹੈ, ਐ ਤੇੜੇ ਜੇ ਵੇਖੀ ਜਾਣਾ, ਅੱਖਾਂ ਨੂੰ ਘੁਮਾ ਕੇ ਵੇਖਣਾ। ਆਪਾਂ ਕਹਿੰਦੇ ਨਾ ਜੀ ਬੰਦਾ ਭਾਈ ਬੜਾ ਬੇਈਮਾਨ ਹੈ। ਇਹ ਅੱਖ, ਸਿਆਣੇ ਕਹਿੰਦੇ ਬੰਦਾ ਜਿੰਨਾ ਮਰਜ਼ੀ ਝੂਠ ਬੋਲੇ ਲੇਕਿਨ ਬੰਦੇ ਦੀਆਂ ਅੱਖਾਂ ਝੂਠ ਨਹੀਂ ਬੋਲਦੀਆਂ। ਅੱਜ ਵੀ ਪਿਆਰਿਓ ਕਈ ਵਾਰੀ ਇਹ ਜਿਹੜੇ ਬੰਦੇ ਨਾ ਪੁਲਿਸ ਵਾਲੇ, ਇਹੋ ਜਿਹੀਆਂ ਟੈਕਨੋਲੋਜੀਆਂ ਆ ਗਈਆਂ ਕਿ ਤੋਂ ਕੋਈ ਗੱਲ ਦੀ ਗਵਾਹੀ ਲੈਣੀ ਹੋਵੇ, ਉਹ ਬੰਦੇ ਨੂੰ ਬੇਹੋਸ਼ ਕਰਕੇ ਉਹਨੂੰ ਪੁੱਛਦੇ ਰਹਿੰਦੇ ਤੇ ਉਹ ਸੈਂਸਰ ਜਿਹੜਾ ਉਹਦੇ ਅੱਖਾਂ ਦੇ ਵਿੱਚ ਲਾ ਕਰਕੇ ਰੱਖਦੇ ਹਨ। ਕਿਉਂਕਿ ਜਦੋਂ ਬੰਦਾ ਝੂਠ ਬੋਲਦਾ, ਵਲ ਛਲ ਕਰਦਾ, ਅੱਖਾਂ ਦੇ ਵਿੱਚ ਦਬਾਅ ਬਣ ਜਾਂਦਾ ਤੇ ਪਤਾ ਲੱਗ ਜਾਂਦਾ ਕਿ ਬੰਦਾ ਝੂਠ ਬੋਲ ਰਿਹਾ ਕਰੇ, ਤੇ ਮੱਥ ਹੈ ਤ੍ਰਿਕੁਟੀ ਦ੍ਰਿਸ਼ਟ ਕਰੂਰ, ਉਹਨਾਂ ਦੀ ਦ੍ਰਿਸ਼ਟ ਬੜੀ ਕੌੜੀ ਹੋ ਜਾਂਦੀ ਹੈ, ਭੈੜੀ ਨਿਗਾਹ ਦੇ ਨਾਲ ਬੋਲਦੇ ਵੇਖਦੇ, ਤੇ ਜਦੋਂ ਵੀ ਬੋਲਣਾ ਪਿਆਰਿਓ ਤੇ ਇਸ ਤਰ੍ਹਾਂ ਜਿਸ ਤਰ੍ਹਾਂ ਫੋੜੇ ਦੇ ਵਿੱਚੋਂ ਪਾਕ ਰਿਸਦਾ, ਗੰਦਗੀ ਰਿਸਦੀ ਮੂੰਹ ਦੇ ਵਿੱਚੋਂ ਇਸ ਤਰ੍ਹਾਂ ਗੰਦ ਮਨ ਦੀ ਵਗਦੇ ਰਹਿੰਦੇ, ਲੇਕਿਨ ਸਤਿਗੁਰੂ ਮਹਾਰਾਜ ਜੀ ਦੇ ਨੇਤਰ ਪਿਆਰਿਓ ਹਰ ਅੰਮ੍ਰਿਤ ਪਿੰਨੇ ਲੋਇਣਾ ਹੈ, ਮਹਾਰਾਜ ਜੀ ਦੇ ਰਸੀਲੇ ਨੈਣ ਹਨ। ਮਹਾਰਾਜ ਜੀ ਪਿਆਰਿਓ ਜਿਸ ਤਰ੍ਹਾਂ ਆਪਾਂ ਪੜ੍ਹਦੇ ਨਾ, ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੂਖ ਬਿਦਾਰਿਓ, ਮਹਾਰਾਜ ਜੀ ਨੇ ਕਟਾਖ ਨਿਮਿਤ ਮਾਤਰ ਵੀ ਇੱਕ ਐ ਚੱਲਦੇ ਚੱਲਦੇ ਭੌਂ ਕਰਕੇ ਵੀ ਨਿਗਾਹ ਪੈ ਗਈ ਤੇ ਉਹਦਾ ਵੀ ਉਧਾਰ ਹੋ ਜਾਂਦਾ। ਹੁਣ ਅੱਖਾਂ ਦੇ ਨਾਲ ਇਹ ਚੀਜ਼ਾਂ ਪਿਆਰਿਓ ਮਾਇਨੇ ਰੱਖਦੀਆਂ, ਬੰਦੇ ਦੀ ਪਰਖ, ਉਹਦੇ ਮੱਥੇ ਦੀਆਂ ਤਰੇਵਣੀਆਂ, ਉਹਦਾ ਹਾਲ ਚਾਲ ਅੱਖਾਂ ਦੇ ਨਾਲ, ਉਹਦੇ ਬੋਲ ਚਾਲ ਦੇ ਨਾਲ ਪਤਾ ਲੱਗ ਜਾਂਦਾ। ਮਹਾਰਾਜ ਜੀ ਬਾਹਰ ਆਏ ਪਿਆਰਿਓ, ਚਿਹਰਾ ਜਿਹੜਾ ਦਗ ਦਗ ਕਰ ਰਿਹਾ, ਹੰਸੂ ਹੰਸੂ ਚਿਹਰਾ, ਤੇਜ ਪ੍ਰਤਾਪ ਝੱਲਿਆ ਨਹੀਂ ਜਾਂਦਾ,
1: ਅਨੰਦਤ ਦੁਗਣ
0: ਚੌਗਣ। ਸਤਿਗੁਰੂ ਮਹਾਰਾਜ ਜੀ ਦੇ ਹਿਰਦੇ ਵਿੱਚ ਦੁੱਗਣਾ ਚੌਗਣਾ ਆਨੰਦ ਹੈ। ਬੰਦੇ ਨੂੰ ਪਿਆਰਿਓ ਮੌਤ ਚੇਤੇ ਆ ਜਾਵੇ ਤੇ ਬੰਦੇ ਪਿਆਰਿਓ ਉਂਝੀ ਹਵਾ ਨਿਕਲ ਜਾਂਦੀ, ਹੋਇਆ ਨਾ ਪੈਂਦੇ ਖਾਂ ਦੇ ਨਾਲ, ਪੈਂਦਾ ਖਾਂ ਮਹਾਰਾਜ ਨੂੰ ਬੋਲਦਾ ਸਤਿਗੁਰੂ ਮਹਾਰਾਜ, ਮਨ ਵਿੱਚ ਵਾਸ਼ਨਾ ਨਹੀਂ ਜਾਂਦੀ ਹੈ, ਮਨ ਵਿੱਚ ਕਈ ਤਰ੍ਹਾਂ ਦੀਆਂ ਭਾਵਨਾ ਉੱਠਦੀਆਂ। ਮਹਾਰਾਜ ਜੀ ਸਮਝਾਉਣ ਦੇ ਲਈ ਪੈਂਦੇ ਨੂੰ ਲਾਗੇ ਬੁਲਾਏ, ਛੇਵੇਂ ਪਾਤਸ਼ਾਹ ਜੀ ਨੇ ਐ ਉਹਨੂੰ ਇਸ਼ਾਰਾ ਕਰਨਾ ਸੀ, ਉਹਨੂੰ ਵੇਖ ਕਰਕੇ ਕਹਿਣ ਲੱਗੇ, ਓਹੋ ਪੈਂਦੇ ਖਾਨ ਸੱਤ ਦਿਨ ਰਹਿ ਗਏ ਭਾਈ, ਅੱਠਵੇਂ ਦਿਨ ਮਰ ਜਾਣਾ। ਉਹ ਡਰ ਗਿਆ, ਕਹਿਣ ਲੱਗਾ ਮਹਾਰਾਜ ਕਿਆ ਬਾਤ ਕਰ ਰਹੇ ਹੋ, ਮਹਾਰਾਜ ਨੇ ਕਿਹਾ ਸੱਤ ਬੋਲ ਰਿਹਾ ਭਾਈ, ਡਰ ਗਿਆ ਪਿਆਰਿਓ। ਤੇ ਉਸ ਦਿਨ ਤੋਂ ਬਾਅਦ ਪ੍ਰਸ਼ਾਦਾ ਪਾਣੀ ਵੀ ਲੰਘਣਾ ਮੁਸ਼ਕਿਲ ਹੋ ਗਿਆ, ਭਾਰ ਘਟ ਗਿਆ, ਕੋਈ ਇਹ ਨਹੀਂ, ਕੋਈ ਮਨ ਦੇ ਵਿੱਚ ਮੰਦ ਭਾਵਨਾ ਨਹੀਂ, ਸਦਾ ਵਾਹਿਗੁਰੂ ਖੁਦਾ ਖੁਦਾ ਕਰਦਾ, ਅੱਲਾ ਤਵਾਲਾ ਨੂੰ ਯਾਦ ਕਰਦਾ। ਸੱਤ ਦਿਨ ਬਤੀਤ ਹੋਏ, ਅੱਠਵਾਂ ਦਿਨ ਆਇਆ, ਕਹਿੰਦਾ ਜੀ ਮਰ ਜਾਣਾ, ਲੇਕਿਨ ਅੱਠਵਾਂ ਦਿਨ ਵੀ ਨਿਕਲ ਗਿਆ। ਮਹਾਰਾਜ ਨੂੰ ਕਹਿੰਦਾ ਮਹਾਰਾਜ ਝੂਠ ਕਿਉਂ ਮਾਰਿਆ, ਤੇ ਆਪ ਜੀ ਨੇ ਤੇ ਕਿਹਾ ਜੀ ਸੱਤ ਦਿਨ ਹਨ, ਅੱਠਵੇਂ ਦਿਨ ਮਰ ਜਾਣਾ। ਮਹਾਰਾਜ ਨੇ ਕਿਹਾ ਉਹ ਗੱਲ ਛੱਡ, ਵਿਕਾਰ ਆਏ ਮਨ ਦੇ ਵਿੱਚ, ਕਹਿਣ ਲੱਗਾ ਵਿਕਾਰ ਕੀ ਮਹਾਰਾਜ, ਪ੍ਰਸ਼ਾਦਾ ਵੀ ਇੱਕ ਆਧਾ ਪ੍ਰਸ਼ਾਦਾ ਵੀ ਨਹੀਂ ਲੰਘਿਆ ਜਾਂਦਾ, ਮਨ ਮੈਂ ਬੜਾ ਪਰੇਸ਼ਾਨ, ਅੰਤ ਦਾ ਸਮਾਂ ਵੇਖ ਕਰਕੇ ਚੰਗੇ ਚੰਗੇ ਬੰਦੇ ਪਿਆਰਿਓ ਇਹ ਮੌਤ ਦੂਰੋਂ ਵੀ ਲਾਗੋਂ ਵੀ ਲੰਘ ਜਾਵੇ

0: ਡਰ ਜਾਂਦੇ। ਹੁਣ ਸਤਿਗੁਰੂ ਮਹਾਰਾਜ ਜੀ ਨੂੰ ਜਦੋਂ ਸਦੜਾ ਆਇਆ, ਮਹਾਰਾਜ ਜੀ ਬੜੇ ਪ੍ਰਸੰਨ ਬੜੇ ਆਨੰਦਿਤ ਹਨ।
1: ਅਨੰਤ ਦੁਗਨ ਚਕੂ ਨੇ ਵੈਸੇ ਸਭਨ ਵਿਖੇ ਦੁੱਤ ਦੂਨੇ।
0: ਸਤਿਗੁਰੂ ਮਹਾਰਾਜ ਫਿਰ ਸੰਗਤਾਂ ਦੇ ਵਿੱਚ

ਸਾਰੀ ਨਾ ਪਾ ਜੋ ਰਵਾਇਤੀ ਇਤਿਹਾਸ ਜਿਹੜਾ ਹੁਣ ਇੱਥੇ ਜੋ ਅੱਗੇ ਸਾਖੀ ਆਵੇਗੀ ਇਹ ਬਾਦਸ਼ਾਹ ਦੇ ਦੋ ਤਿੰਨ ਉਮਰਾਵ ਜੋ ਆਉਣਗੇ ਨਾ ਪਿਆਰਿਓ ਜੇ ਤਰਤੀਬ ਵੇਖੀ ਜਾਵੇ ਦੂਜ ਤੋਂ ਪਹਿਲਾਂ ਹੀ ਇਹ ਆ ਚੁੱਕੇ ਸਨ ਦੂਜ ਤੋਂ ਪਹਿਲਾਂ ਇਹ ਆਏ ਇਹਨਾਂ ਨੇ ਕੀ ਕੀਤਾ ਕਿ ਉਹ ਅੱਗੇ ਜੋ ਇਤਿਹਾਸ ਆਵੇਗਾ ਤੇ ਜਿਸ ਤਰ੍ਹਾਂ ਮਹਾਰਾਜ ਜੀ ਦੇ ਅੱਗੇ ਨੌ ਟੰਕੋਰ ਦਾ ਜਿਹੜਾ ਧਨਖ ਪਿਆ ਹੋਇਆ ਉਹਨੂੰ ਵੇਖ ਕਰਕੇ ਇਹਨਾਂ ਨੇ ਸ਼ੰਕਾ ਪ੍ਰਗਟ ਕੀਤੀ ਕਿਹਾ ਕਿ ਮਹਾਰਾਜ ਇਹ ਐਵੇਂ ਕੋਈ ਸਜਾਵਟ ਦੇ ਲਈ ਤਾਂ ਨਹੀਂ ਰੱਖਿਆ ਹੋਇਆ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਰੀਰ ਬੜਾ ਸ਼ਰਹਰਾ ਸੀ ਬਾੜੇ ਸਰੀਰ ਕਰਕੇ ਤਗੜੇ ਜਿਸ ਤਰ੍ਹਾਂ ਵੇਖਦੇ ਨਾ ਬਾਡੀ ਬਿਲਡਰ ਜਿਹਨੂੰ ਆਪਾਂ ਬੋਲਦੇ ਹਾਂ ਉਹ ਜਿਹਾ ਸਰੀਰ ਨਹੀਂ ਸੀ ਸਰੀਰ ਪਿਆਰਿਓ ਦਰਮਿਆਨਾ ਸੀ ਕੱਟ ਕਾਠੀ ਬੜੀ ਮਜ਼ਬੂਤ ਆ ਦਰਮਿਆਨਾ ਦਾ ਜਿਹੜਾ ਕੱਦ ਕਾਠੀ ਸੀ ਮਹਾਰਾਜ ਜੀ ਦੀ ਲੇਕਿਨ ਬਲ ਬਹੁਤ ਜ਼ਿਆਦਾ ਤੇ ਹੁਣ ਆਪ ਜੀ ਦੇਖੋ ਪਿਆਰਿਓ ਇੱਕ ਗੱਲ ਕਦੇ ਆਪਨੇ ਨੋਟ ਕੀਤਾ ਕਿ ਨਹੀਂ ਕੀਤਾ ਇੱਕ ਪਹਿਲਵਾਨ ਆਪਾਂ ਵੇਖਦੇ ਹਾਂ ਬੜਾ ਤਗੜਾ ਹੁੰਦਾ ਪਿਆਰਿਓ ਤੇ ਉਹ ਕੀ ਕਰਦਾ 100 ਕਿਲੋ ਦਾ ਭਾਰ ਇੰਨੇ ਸਾਲਾਂ ਤੋਂ ਬਾਅਦ ਮਿਹਨਤ ਕਰਨ ਤੋਂ ਬਾਅਦ ਉਹ ਚੱਕਦਾ ਕਦੇ ਹਮਾਲ ਜਿਹੜਾ ਨਾ ਪਿਆ

ਲੇਕਿਨ ਜੋ ਭਾਰ ਬਰਦਾਰੀ ਕਰਦੇ, ਜੋ ਪਿਆਰਿਓ ਮਸ਼ਕਤ ਕਰਦੇ, ਭਾਰ ਚੱਕਦੇ ਨਾ 100-100 ਕਿਲੋ ਇੱਕ ਵਾਰੀ, ਦਿਨ ਦੇ ਵਿੱਚ ਕਈ ਬੋਰੇ ਜਿਹੜੇ ਪਿਆਰਿਓ ਚੱਕ ਕਰਕੇ ਦੂਰ ਤੱਕ ਸੁੱਟ ਕੇ ਆ ਜਾਂਦੇ। ਵੇਖਿਆ ਜਾਵੇ ਸਰੀਰ ਉਹਨਾਂ ਦਾ ਜ਼ਿਆਦਾ ਐਂ ਤਕੜਾ ਪਹਿਲਵਾਨਾਂ ਵਰਗੀ ਥੋੜ੍ਹੀ ਹੁੰਦਾ ਉਹਨਾਂ ਦਾ। ਸੋ ਇਸ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਜੀ ਦਾ ਜਿਹੜਾ ਸਰੀਰ ਜਿਹੜਾ ਸ਼ਰਹਰਾ ਸੀ ਤੇ ਦਰਮਿਆਨਾ ਕੱਦ ਕਾਠੀ ਦਾ ਸੀ, ਉਹਨਾਂ ਨੂੰ ਸ਼ੱਕ ਆਇਆ। ਉਹਨਾਂ ਨੇ ਕਿਹਾ ਕਿ ਇਹ ਗੁਰੂ ਮਹਾਰਾਜ ਜੀ ਲੱਗਦਾ ਇਹ ਸ਼ੋਪੀਸ ਦੇ ਲਈ ਰੱਖਿਆ ਹੋਵੇਗਾ, ਇਹੋ ਜਿਹਾ ਤਨਖ ਕੌਣ ਚਲਾਉਂਦਾ। ਮਹਾਰਾਜ ਨੇ ਕਿਹਾ ਭਈ ਸਾਡਾ ਹੀ ਹੈ, ਅਸੀਂ ਚਲਾਉਂਦੇ ਹਾਂ। ਤੇ ਉਹਨੇ ਮਜ਼ਾਕ ਕੀਤੀ, ਕਿਹਾ ਕਿ ਐਵੇਂ ਮਹਾਰਾਜ ਗੱਪਾਂ ਮਾਰਦੇ ਹੋ, ਐਵੇਂ ਆਹ ਚੀਜ਼ਾਂ ਰੱਖੀਆਂ। ਕਈ ਵਾਰੀ ਆਪਾਂ ਵੇਖਦੇ ਹਾਂ ਕਈ ਲੋਕ ਬਹੁਤ ਵੱਡੀਆਂ ਵੱਡੀਆਂ ਤਲਵਾਰਾਂ ਘਰਾਂ ਦੇ ਵਿੱਚ ਰੱਖ ਲੈਂਦੇ ਹਨ, 15-20-25 ਕਿਲੋ ਦਾ ਭਾਰ ਹੁੰਦਾ। ਤੇ ਇੱਕ ਵਾਰੀ ਮੈਂ ਖੁਦ ਵੇਖਿਆ ਕਿਸੇ ਅਸਥਾਨ ਤੇ ਪਿਆਰਿਓ, ਤੇ 20 ਕਿਲੋ ਦੀ ਕਿਰਪਾਨ ਤਲਵਾਰ ਜਿਹੜੀ ਉਹਨਾਂ ਨੇ ਐਵੇਂ ਬਣਾ ਕੇ ਰੱਖੀ ਹੈ। ਹੁਣ ਇੰਨਾ ਵੱਡਾ ਸ਼ਸਤਰ ਲੈ ਕਰਕੇ ਕੌਣ ਜੰਗ ਕਰ ਸਕਦਾ, ਉਹ ਐਵੇਂ ਸ਼ੋ ਪੀਸ ਦੇ ਲਈ ਉਹ ਬਣਾ ਕਰਕੇ ਰੱਖ ਲੈਂਦੇ। ਉਹਨਾਂ ਨੇ ਕਿਹਾ ਮਹਾਰਾਜ ਇੰਝ ਹੀ ਲੱਗਦਾ। ਮਹਾਰਾਜ ਨੇ ਕਿਹਾ ਨਹੀਂ ਭਾਈ, ਸਾਡੇ ਕਮਰ ਕੱਸੇ ਦੇ ਸ਼ਸਤਰ ਹਨ, ਅਸੀਂ ਰੋਜ਼ ਇਹਤੋਂ ਤੀਰ ਚਲਾਉਂਦੇ ਹਾਂ। ਉਹਨੇ ਕਿਹਾ ਮਹਾਰਾਜ ਇਹ ਹੋ ਹੀ ਨਹੀਂ ਸਕਦਾ, ਮੈਂ ਮੰਨ ਹੀ ਨਹੀਂ ਸਕਦਾ। ਤੇ ਉਹਨੇ ਥੋੜ੍ਹੀ ਜਿਹੀ ਬਹਿਸਮਬਾਜ਼ੀ ਕੀਤੀ। ਮਹਾਰਾਜ ਨੇ ਕਿਹਾ ਕੋਈ ਗੱਲ ਨਹੀਂ ਹੈ ਭਾਈ, ਤੈਨੂੰ ਦਿਖਾਉਂਦੇ ਹਾਂ। ਤੇ ਗੁਰੂ ਮਹਾਰਾਜ ਜੀ ਨੇ ਪਿਆਰਿਓ ਉਹ ਨੌ ਟੰਕੋਰ ਦਾ ਧਨਖ ਜਿਹੜਾ ਹੈ ਪ੍ਰਤੰਚਾ ਚਾੜ ਕਰਕੇ ਤੀਰ ਰੱਖ ਕਰਕੇ ਉਹਦੇ ਉੱਤੇ ਚਲਾਉਣਾ ਕੀਤਾ। ਜਦੋਂ ਪੂਰਾ ਬਲ ਲਾਇਆ ਨਾ, ਇੱਕ ਗੱਲ ਯਾਦ ਰੱਖੋ, ਜਦੋਂ ਤੀਰ ਚਲਾਓਗੇ ਬਾਹਾਂ ਦੇ ਵਿੱਚ, ਮੋਢਿਆਂ ਦੇ ਵਿੱਚ, ਬੱਖੀ ਦੇ ਵਿੱਚ ਬੜਾ ਭਾਰ ਪੈਂਦਾ। ਤੇ ਬਾਹਰੋਂ ਤਾਂ ਪਿਆਰਿਓ ਟਾਕੇ ਸੁੱਕ ਗਏ ਸੀ, ਲੇਕਿਨ ਅੰਦਰੋਂ ਜਿਹੜਾ ਜ਼ਖਮ ਅੱਲਾ ਸੀ, ਅੰਦਰੋਂ ਜ਼ਖਮ ਪਿਆਰਿਓ ਬਹੁਤ ਛੇਤੀ ਨਹੀਂ ਭਰਦਾ। 4-5 ਮਹੀਨੇ ਦਾ ਸਮਾਂ ਲੱਗ ਜਾਂਦਾ, ਉਹਦੇ ਲਈ ਪੂਰਾ ਪਰਹੇਜ਼ ਕਰਨਾ ਪੈਂਦਾ। ਅੱਜ ਵੀ ਕਿੱਥੇ ਨਾ ਕੋਈ ਬੰਦੇ ਦੇ ਇਸ ਤਰ੍ਹਾਂ ਆਪਰੇਸ਼ਨ ਇਹ ਹੋ ਜਾਣ ਤਾਂ ਕਿ ਲੱਗ ਜਾਣ, ਉਹ ਕਹਿੰਦੇ ਕਿ ਭਾਈ ਚੱਲ ਠੀਕ ਵੀ ਹੋ ਗਿਆ, 2 ਮਹੀਨੇ ਇੱਥੋਂ ਕੁਛ ਵੀ ਭਾਰ ਨਹੀਂ ਚੱਕਣਾ। ਜੇ ਚੱਕ ਲਿਆ ਤੇ ਉਸ ਵੇਲੇ ਖਰਾਬਾ ਹੋ ਜਾਂਦਾ, ਅੰਦਰ ਬਲੀਡਿੰਗ ਸ਼ੁਰੂ ਹੋ ਜਾਂਦੀ ਹੈ, ਤਾਰਾਂ ਟੁੱਟ ਜਾਂਦੀਆਂ। ਮਹਾਰਾਜ ਜੀ ਨੇ ਪਿਆਰਿਓ ਜਦੋਂ ਤੀਰ ਨੂੰ ਜਦੋਂ ਚਲਾਉਣ ਦਾ ਯਤਨ ਕੀਤਾ, ਤੀਰ ਤਾਂ ਮਹਾਰਾਜ ਜੀ ਨੇ ਸੰਧ ਕੇ ਚਲਾ ਲਿਆ, ਲੇਕਿਨ ਉਹ ਅੰਦਰਲੇ ਟਾਕੇ ਜਿਹੜੇ ਨਾ ਉਹ ਟੁੱਟ ਗਏ। ਟੁੱਟਣ ਤੋਂ ਬਾਅਦ ਫਿਰ ਤੋਂ ਜ਼ਖਮ ਜਿਹੜਾ ਇਹ ਪ੍ਰਗਟ ਹੋ ਗਿਆ। ਉਸ ਤੋਂ ਬਾਅਦ ਸਿੰਘਾਂ ਨੇ ਕਿਹਾ ਮਹਾਰਾਜ ਆ ਕੀ ਕੀਤਾ, ਫਿਰ ਤੋਂ ਕਹਿਣ ਲੱਗੇ ਇਲਾਜ ਕਰਾਈਏ। ਮਹਾਰਾਜ ਨੇ ਕਿਹਾ ਨਹੀਂ ਭਾਈ, ਇਲਾਜ ਦੀ ਹੁਣ ਲੋੜ ਨਹੀਂ ਹੈ। ਪਹਿਲੇ ਮਹਾਰਾਜ ਨੇ ਪਹਿਲੀ ਵਾਰੀ ਇਲਾਜ ਕਰਾਇਆ, ਦੂਜੀ ਵਾਰੀ ਮਹਾਰਾਜ ਜੀ ਨੇ ਇਲਾਜ ਨਹੀਂ ਕਰਾਇਆ, ਕਿਹਾ ਕਿ ਵਾਹਿਗੁਰੂ ਜੀ ਦਾ ਸੱਦਾ ਆ ਗਿਆ। ਇਹ ਜੋ ਸਾਖੀ ਹੈ, ਮਹਾਰਾਜ ਨੇ ਕਿਹਾ ਮਹਾਰਾਜ ਜੀ ਦਾ ਵਾਹਿਗੁਰੂ ਜੀ ਦਾ ਸੱਦਾ ਆ ਗਿਆ। ਉਹ ਤੋਂ ਬਾਅਦ ਜਿਸ ਤਰ੍ਹਾਂ

ਇਹਦੇ ਵਿੱਚ ਜ਼ਿਆਦਾ ਜ਼ਿਕਰ ਨਹੀਂ ਆਇਆ ਹੈ ਪਿਆਰਿਓ। ਲੇਕਿਨ ਜੋ ਔਰ ਸਰੋਤ ਜਿਹੜੇ ਪੁਰਾਤਨ ਜਿਹੜੇ ਸਰੋਤ, ਫਿਰ ਸੰਗਤਾਂ ਨੇ ਬੇਨਤੀ ਕੀਤੀ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਆਪ ਜੀ ਨੇ ਬਚਨ ਕੀਤਾ ਕਿ ਭਾਈ ਕਿ ਇੱਕ ਗੁਰੂ ਦੀ ਮਰਿਆਦਾ ਹੁੰਦੀ ਹੈ, ਜਦੋਂ ਇੱਕ ਗੁਰੂ ਸਾਹਿਬ ਜੀ ਚੋਲਾ ਤਿਆਗ ਕਰਦੇ, ਸਰੀਰ ਦਾ ਤਿਆਗ ਕਰਦੇ, ਨਵੇਂ ਗੁਰੂ ਮਹਾਰਾਜ ਜੀ ਦੀ ਸਥਾਪਨਾ ਕੀਤੀ ਜਾਂਦੀ ਹੈ, ਉਹਨਾਂ ਤੇ ਲੜ ਲਾਇਆ ਜਾਂਦਾ ਹੈ, ਤੇ ਆਪ ਜੀ ਕਿਹਦੇ ਲੜ ਲਾ ਰਹੇ ਹੋ? ਮਹਾਰਾਜ ਨੇ ਬਚਨ ਕੀਤਾ, ਅਸੀਂ ਖਾਲਸੇ ਨੂੰ ਅਕਾਲ ਪੁਰਖ ਪਰਮਾਤਮਾ ਦੇ ਪ੍ਰਤੀ ਸੌਂਪਣਾ ਕੀਤਾ। ਸਿੰਘਾਂ ਨੇ ਬਚਨ ਕੀਤਾ, ਗੁਰੂ ਕੌਣ ਹੈ? ਮਹਾਰਾਜ ਨੇ ਕਿਹਾ, ਪਹਿਲਾਂ ਹੀ ਬਾਣੀ ਦੇ ਵਿੱਚ ਬਚਨ ਆਪਾਂ ਰੋਜ਼ ਪੜ੍ਹਦੇ

ਨਿਸਤਾਰੈ ਬਾਣੀ ਗੁਰੂ ਹੈ। ਫਿਰ ਸਤਿਗੁਰੂ ਮਹਾਰਾਜ ਜੀ ਨੇ ਪਿਆਰਿਓ ਦੂਜ ਵਾਲੇ ਦਿਨ, ਦੂਜ ਦਾ ਮਤਲਬ ਜਿਹੜਾ ਨਾ ਦੀਵਾਲੀ, ਦੀਵਾਲੀ ਉਹ ਮੱਸਿਆ ਵਾਲੀ ਰਾਤ ਨੂੰ ਦੀਵਾਲੀ ਹੁੰਦੀ ਹੈ, ਮੱਸਿਆ ਤੋਂ ਅਗਲੀ ਰਾਤ ਜਿਹੜੀ ਪਿਆਰਿਓ ਉਹਨੂੰ ਏਕਮ ਵਾਲੀ ਰਾਤ ਬੋਲਦੇ, ਏਕਮ ਆ ਜਾਂਦਾ ਕਿਉਂਕਿ 14 ਤਿਥੀਆਂ ਹੁੰਦੀਆਂ, ਫਿਰ 15ਵਾਂ ਜਾਂ ਤਾਂ ਮੱਸਿਆ ਜਾਂ ਤਾਂ ਪੁੰਨਿਆ ਹੋਵੇਗੀ, ਏਕਮ ਹੋ ਜਾਂਦਾ। ਫਿਰ ਉਹ ਤੋਂ ਬਾਅਦ ਦੂਜ ਵਾਲਾ ਦਿਹਾੜਾ ਜਿਹੜਾ ਹੁੰਦਾ ਨਾ ਤੇ ਪਿਆਰਿਓ, ਇਹ ਦੂਜ ਵਾਲਾ ਦਿਹਾੜਾ, ਇਸ ਦਿਨ ਸਤਿਗੁਰੂ ਮਹਾਰਾਜ ਜੀ ਨੇ ਫਿਰ ਇੱਥੇ ਦੀਵਾਨ ਸਜਾਉਣਾ ਕੀਤਾ। ਇਹ ਬੇਨਤੀਆਂ ਦਾਸ ਕਿਉਂ ਕਰ ਰਿਹਾ? ਕਿਉਂਕਿ ਪਿਆਰਿਓ ਹੁਣ ਕਈ ਸਾਧੂ ਸੰਤ ਮਹਾਂਪੁਰਖ, ਕਈ ਵਿਦਵਾਨ ਵੀ, ਉਹਨਾਂ ਨੇ ਵੀ ਆਉਣਾ, ਕਈ ਵਾਰੀ ਉਹ ਹਾਜ਼ਰੀ ਲੈਂਦੇ, ਫਿਰ ਉਹ ਗੱਲ ਜਿਹੜੀ ਹੈ ਉਹ ਨਹੀਂ ਬਣਦੀ ਹੈ, ਤਾਂ ਕਰਕੇ ਮੈਂ ਸੰਕਸ਼ਿਪਤ ਦੇ ਵਿੱਚ ਬੇਨਤੀ ਕਰ ਰਿਹਾ ਹਾਂ। ਫਿਰ ਜੋ ਪੁਰਾਤਨ ਸਾਡੀਆਂ ਮਰਿਆਦਾ ਰਵਾਇਤਾਂ ਮੁਤਾਬਕ ਔਰ ਵੀ ਜਿਹੜੇ ਸਰੋਤ ਉਹਨਾਂ ਮੁਤਾਬਕ ਪਿਆਰਿਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ, ਕਿਉਂਕਿ ਇੱਥੇ ਦੂਜ ਦਾ ਜ਼ਿਕਰ ਆ ਗਿਆ। ਫਿਰ ਦੂਜ ਵਾਲੇ ਦਿਨ ਥੱਲੇ ਸਤਿਗੁਰੂ ਮਹਾਰਾਜ ਜੀ ਨੇ ਇਹ ਜਿਹੜਾ ਦੀਵਾਨ ਜਿਹੜਾ ਨਾ ਪਿਆਰਿਓ ਜੋ ਕਿਹਾ ਜਾਂਦਾ, ਤੇ ਜਿਹੜਾ ਥੱਲੇ ਵਾਲਾ ਨਿਸ਼ਾਨ ਸਾਹਿਬ ਜਿਹੜਾ ਹੈ, ਇੱਥੇ ਸਤਿਗੁਰੂ ਮਹਾਰਾਜ ਜੀ ਨੇ ਬਹੁਤ ਵੱਡਾ ਦੀਵਾਨ ਸਜਾਇਆ। ਇਸ ਦੀਵਾਨ ਦੇ ਵਿੱਚ ਮਹਾਰਾਜ ਜੀ ਨੇ

ਚਲੀ ਆ ਰਹੀ ਹੈ। ਇਹ ਮਰਿਆਦਾ ਸਤਿਗੁਰੂ ਮਹਾਰਾਜ ਜੀ ਨੇ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੇ ਉੱਤੇ ਸ਼ੁਭਾਇਮਾਨ ਕਰਨਾ ਕੀਤਾ। ਔਰ ਇੱਕ ਗੱਲ ਯਾਦ ਰੱਖੋ ਪਿਆਰਿਓ, ਕਿ ਜਦੋਂ ਗੁਰਤਾ ਗੱਦੀ ਇਸ ਤੋਂ ਪਹਿਲੇ ਦਿੱਤੀ ਜਾਂਦੀ ਸੀ ਤੇ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਕਿਸੇ ਨੇ ਵੀ ਗੁਰਤਾ ਗੱਦੀ ਦਾ ਤਿਲਕ ਨਹੀਂ ਲਾਇਆ, ਕਿਉਂਕਿ ਆਪ ਨਾਰਾਇਣ ਕਲਾਧਾਰ ਜਗ ਮਹਿ ਪਰਵਰਿਆਓ ਤੇ ਦੂਜੇ ਪਾਤਸ਼ਾਹ ਜੀ ਤੋਂ ਲੈ ਕਰਕੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਪ੍ਰਯੰਤ ਤੱਕ ਬਾਬਾ ਬੁੱਢਾ ਸਾਹਿਬ ਜੀ ਜਾਂ ਉਹਨਾਂ ਦੇ ਵੰਸ਼ ਦੇ ਵਿੱਚੋਂ ਪਿਆਰਿਓ ਗੁਰਤਾ ਗੱਦੀ ਦਾ ਤਿਲਕ ਲਾਉਂਦੇ ਸਨ। ਲੇਕਿਨ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ

ਤਾਂ ਤਿਲਕ ਆਪ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਲਾਉਣਾ ਕੀਤਾ। ਪੰਜ ਪੈਸੇ ਨਰੀਅਲ ਰੱਖ ਕਰਕੇ ਮਰਿਆਦਾ ਪੂਰੀ ਕਰਕੇ ਗੁਰੂ ਮਹਾਰਾਜ ਜੀ ਨੇ ਫਿਰ ਪਿਆਰਿਓ ਤੇ ਤਾਬਿਆ ਦੇ ਵਿੱਚ ਬੈਠ ਕਰਕੇ ਆਪ ਆਪਣੀ ਰਸਨਾ ਤੋਂ ਹੁਕਮਨਾਮਾ ਲਿਆ। ਹੁਣ ਇਸ ਤੋਂ ਪਹਿਲਾਂ ਵੀ ਪਿਆਰਿਓ ਕਿ ਜਦੋਂ ਹੁਕਮਨਾਮਾ ਲਿਆ ਜਾਂਦਾ ਸੀ ਨਾ, ਜਦੋਂ ਕਦੇ ਕੋਈ ਇਸ ਤਰ੍ਹਾਂ ਦੀ ਗੱਲ ਹੋਵੇ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਤੇ ਗ੍ਰੰਥੀ ਸਾਹਿਬਾਨ ਜਾਂ ਦੂਜੇ ਤੀਜੇ ਸਿੰਘ ਲੈਂਦੇ, ਲੇਕਿਨ ਅੱਜ ਸਤਿਗੁਰੂ ਮਹਾਰਾਜ ਜੀ ਨੇ ਆਪ ਹੁਕਮਨਾਮਾ ਲਿਆ। ਉਹ ਹੁਕਮਨਾਮਾ ਆਇਆ ਸੂਹੀ ਮਹੱਲਾ ਪੰਜਵਾਂ ਸੰਤਾਂ ਵਿੱਚੋਂ, ਅਬ ਚੱਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ, ਮਨ ਇੱਛੇ ਸੇਈ ਫਲ ਪਾਏ ਕਰਤੈ ਆਪ ਵਸਾਇਆ ਰਾਮ। ਇਹ ਹੁਕਮਨਾਮਾ ਜਦੋਂ ਲਿਆ ਉਹ ਤੋਂ ਬਾਅਦ ਹੀ ਸੰਗਤਾਂ ਨੇ ਜਦੋਂ ਵੇਖਿਆ ਗੁਰੂ ਮਹਾਰਾਜ ਜੀ ਦਾ ਸਰੀਰ ਪਿਆਰਿਓ ਅਦ੍ਰਿਸ਼ ਹੁੰਦਾ ਜਾ ਰਿਹਾ ਸੀ। ਜੋ ਸੰਗਤਾਂ ਬੈਠੀਆਂ ਉਹਨਾਂ ਨੇ ਜੋ ਆਪਣਾ ਅਨੁਭਵ ਜੋ ਦੱਸਿਆ ਸੀ ਗ੍ਰੰਥਾਂ ਦੇ ਵਿੱਚ ਜੋ ਹਵਾਲੇ ਪ੍ਰਾਪਤ ਹੁੰਦੇ ਕਿ ਇੱਕ ਸਥੂਲ ਸਰੀਰ ਤੋਂ ਮਹਾਰਾਜ ਜੀ ਦਾ ਸਰੀਰ ਜਿਹੜਾ ਸੂਖਸ਼ਮ ਹੁੰਦਾ ਜਾ ਰਿਹਾ ਸੀ। ਫਿਰ ਉਹ ਤੋਂ ਬਾਅਦ ਮਹਾਰਾਜ ਜੀ ਨੇ ਫਿਰ ਵਚਨ ਕਰ ਦਿੱਤਾ ਕਿ ਭਾਈ ਹੁਣ ਤੇ ਸਜੀਵ ਕਾਲ ਦੇ ਲਈ ਗੁਰੂ ਸਾਹਿਬ ਜੋ ਹਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਫਿਰ ਉਹ ਤੋਂ ਬਾਅਦ ਮਹਾਰਾਜ ਜੀ ਨੇ ਇਹ ਹੁਕਮਨਾਮਾ ਜਾਰੀ ਕੀਤਾ, ਹੁਕਮਨਾਮਾ ਪਾਤਸ਼ਾਹੀ ਦਸਵੀਂ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ।

ਖੋਜ ਸ਼ਬਦ ਮੈਂ ਲੈ। ਇਹ ਮਹਾਰਾਜੀ ਨੇ ਹੁਕਮਨਾਮਾ ਜਾਰੀ ਕੀਤਾ ਹੈ। ਇਹ ਹੁਕਮਨਾਮਾ ਪਿਆਰਿਓ, ਤੇ ਸਭ ਤੋਂ ਪਹਿਲਾਂ ਜਦੋਂ ਆਪਾਂ ਸਰੋਤ ਪੜ੍ਹਦੇ ਹਾਂ, ਗਿਆਨੀ ਗਿਆਨ ਸਿੰਘ ਜੀ ਨੇ ਜੋ ਪੰਥ ਪ੍ਰਕਾਸ਼ ਲਿਖਣਾ ਕੀਤਾ, ਉਹਦੇ ਵਿੱਚ ਪਿਆਰਿਓ ਉਹ ਬਚਨ ਜਿਹੜਾ ਉਹਨਾਂ ਨੇ ਇਹ ਦਰਜ ਕੀਤਾ, ਔਰ ਵੀ ਪਤਾ ਨਹੀਂ ਕਈ ਸਰੋਤ ਵਿੱਚ ਆਇਆ ਹੋਵੇਗਾ ਜਾਂ ਨਹੀਂ, ਲੇਕਿਨ ਗਿਆਨੀ ਗਿਆਨ ਸਿੰਘ ਜੀ ਨੇ ਇਹ ਹੁਕਮਨਾਮਾ ਜੋ ਹੈ ਇਹ ਇਤਿਹਾਸ ਨੂੰ ਇੰਜ ਵਰਣਨ ਕਰਨਾ ਕੀਤਾ। ਇਹ ਹੁਕਮਨਾਮਾ ਉਹਨਾਂ ਨੇ ਇਹ ਜੋ ਲਿਖਿਆ ਕਿ ਉਸ ਤੋਂ ਬਾਅਦ ਫਿਰ ਇਹ ਗੱਲ ਪ੍ਰਗਟ ਹੋ ਗਈ ਸਮੁੱਚੀ ਸੰਗਤ ਦੇ ਲਈ, ਨਾਨਕ ਨਾਮ ਲੇਵਾ ਗੁਰੂ ਕੀ ਸੰਗਤ ਦੇ ਲਈ। ਮਹਾਰਾਜ ਨੇ ਕਿਹਾ ਨਾ ਆਗਿਆ ਭਾਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਣ ਕੋ, ਸਾਰੇ ਸਿੱਖ ਪਿਆਰਿਓ। ਇਹਦਾ ਮਤਲਬ ਆਲ ਵਰਲਡ, ਪੂਰੀ ਦੁਨੀਆਂ ਦੇ ਵਿੱਚ ਜਿਹੜਾ ਵੀ ਬੋਲਦਾ ਨਾ ਮੈਂ ਗੁਰੂ ਕਾ ਸਿੱਖ ਹਾਂ, ਯਾਦ ਰੱਖੋ ਜਿਹੜਾ ਬੋਲਦਾ ਮੈਂ ਗੁਰੂ ਕਾ ਸਿੱਖ ਹਾਂ, ਤੇ ਉਹਦੇ ਲਈ ਹੈ ਸਭ ਸਿੱਖਾਂ ਦਾ ਕੀ ਹੈ ਹੁਕਮ ਹੈ, ਬੇਨਤੀ ਨੂੰ, ਆਦੇਸ਼ ਨੂੰ ਤੁਸੀਂ ਅਪ੍ਰਵਾਨ ਕਰ ਸਕਦੇ ਹੋ। ਦੇਖੋ ਕੋਈ ਤੁਹਾਨੂੰ ਬੇਨਤੀ ਕਰੇ, ਬੋਲੇ ਜੀ ਆਹ ਕੰਮ ਕਰਦੇ ਭਾਈ ਬੇਨਤੀ ਕਰਦਾ, ਆਪਾਂ ਕਹਿੰਦੇ ਹਾਂ ਠੀਕ ਹੈ ਵੇਖਾਂਗੇ। ਫਿਰ ਕੋਈ ਤੁਹਾਨੂੰ ਆਦੇਸ਼ ਕਰੇ ਉਹ ਵੀ ਆਪਾਂ ਟਾਲ ਸਕਦੇ ਹਾਂ, ਵੱਡਿਆਂ ਦਾ ਹੁਕਮ ਹੁੰਦਾ ਤੇ ਵੱਡਿਆਂ ਦਾ ਹੁਕਮ ਟਾਲ ਨਹੀਂ ਸਕਦੇ ਹਾਂ ਪਿਆਰਿਓ। ਜਿਹੜਾ ਵੱਡਿਆਂ ਦਾ ਹੁਕਮ ਟਾਲ ਦਿੰਦਾ ਉਹ ਵੱਡਿਆਂ ਦੇ ਹੁਕਮਾਂ ਦੀ ਅਦੂਲੀ ਉਹਦੀ ਬੇਅਦਬੀ ਹੁੰਦੀ ਹੈ। ਸੋ ਮਹਾਰਾਜ ਜੀ ਨੇ ਹੁਕਮਨਾਮਾ ਜਾਰੀ ਕੀਤਾ, ਉਹ ਇਹ ਹੈ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਗੁਰੂ ਮੰਨਣਾ ਹੈ। ਅੱਜ ਪਿਆਰਿਓ ਕਈ ਬੋਲਦੇ ਨਾ ਜੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਨਹੀਂ ਮੰਨਦੇ ਹਾਂ, ਜਿਹੜਾ ਇਹ ਬੋਲੇ ਜਿਹੜਾ ਬੋਲੇ ਬਾਣੀ ਗੁਰੂ ਨਹੀਂ ਤੇ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਨਹੀਂ। ਯਾਦ ਰੱਖੋ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਹੀ ਨਹੀਂ ਹੈ, ਜਿਹੜਾ ਸਿੱਖ ਰਹਿ ਕਰਕੇ ਇਹ ਬਚਨ ਕਰ ਹੀ ਨਹੀਂ ਸਕਦਾ। ਸਿੱਖ ਨੂੰ ਕਹਿ ਦਿੱਤਾ ਕਿ ਗੁਰੂ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਤੇ ਨਾਲ, ਤੇ ਕੋਈ ਕਈ ਬੰਦੇ ਪਿਆਰਿਓ ਇਹ ਕਹਿੰਦੇ ਨਾ ਜੀ ਆ ਫਲਾਣੇ ਗੁਰੂ ਟਿਮਕਾਣੇ, ਨਹੀਂ ਪਿਆਰਿਓ ਸਿੱਖਾਂ ਦੇ ਲਈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਗੁਰੂ। ਉਹ ਤੋਂ ਬਾਅਦ ਜਿੰਨੇ ਵੀ ਸਤਿਕਾਰਯੋਗ ਸਾਧੂ ਸੰਤ ਮਹਾਂਪੁਰਖ, ਇਹ ਸਤਿਕਾਰਯੋਗ ਹਸਤੀਆਂ, ਉਹਨਾਂ ਨੂੰ ਸਾਧੂ ਬੋਲੋ, ਸੰਤ ਬੋਲੋ, ਮਹਾਂਪੁਰਖ ਗਿਆਨੀ ਬੋਲੋ, ਬ੍ਰਹਮ ਗਿਆਨੀ ਬੋਲੋ, ਜੋ ਮਰਜ਼ੀ ਲਕਬ ਲਾ ਕਰਕੇ ਉਹਨਾਂ ਦਾ ਸਨਮਾਨ ਕਰੋ, ਕਰਨਾ ਵੀ ਚਾਹੀਦਾ, ਲੇਕਿਨ ਗੁਰੂ ਕਹਿ ਕਰਕੇ ਕਿਹਦਾ ਸਨਮਾਨ ਨਹੀਂ ਕਰਨਾ ਪਿਆਰੇ। ਕਈ ਵਾਰੀ ਕਈ ਕਹਿੰਦੇ ਨਾ ਜੀ ਕਿ ਨਹੀਂ ਜੀ ਉਹਨੂੰ ਅਸੀਂ ਗੁਰੂ ਮੰਨਦੇ ਹਾਂ, ਫਲਾਣਾ ਸਾਡਾ ਗੁਰੂ ਹੈ। ਨਹੀਂ, ਗੁਰੂ ਜਿਹੜਾ ਪਿਆਰੇ ਉਹ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਇਹ ਮਹਾਰਾਜ ਜੀ ਨੇ ਦੂਜ ਵਾਲੇ ਦਿਨ ਇਹ ਬਚਨ ਕਰਕੇ ਸਮੁੱਚੀ ਲੁਕਾਈ ਦੇ ਪ੍ਰਤੀ, ਨਾਨਕ ਨਾਮ ਲੇਵਾ ਸੰਗਤਾਂ ਦੇ ਪ੍ਰਤੀ ਹੁਕਮਨਾਮਾ ਜਾਰੀ ਕਰਕੇ ਸੰਗਤਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਲੜ ਚਰਨਾਂ ਦੇ ਨਾਲ ਜੋੜਨਾ ਕੀਤਾ। ਇੰਨੀਆਂ ਕੋ ਬੇਨਤੀਆਂ ਅੱਜ ਆਪ ਪ੍ਰਵਾਨ ਕਰਨਾ ਕਰੋ, ਵਿਚਾਰ ਕਰਦੇ ਹਾਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫ਼ੀ ਬਖਸ਼ਣੀਆਂ ਗਏ ਤੋਂ ਸਮਤਾਵ ਸਾਰੇ ਗਾਜ ਵਾਜ ਕਰਕੇ ਫਤਿਹ।

0: ਸਿੰਘ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ
1: ਵਾਹਿਗੁਰੂ
0: ਸ੍ਰੀ ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ, ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫ਼ੀ ਬਖਸ਼ਦੀਆਂ ਕਿ ਤੋਂ ਸਮਤਾਈਆਂ, ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਦੀਆਂ ਜੋ ਜੀ ਆਪ ਜੀ ਕੇ ਦੁਆਰੇ ਆਵੇ। ਸੋ

ठाकुर।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇੱਕ ਓਵੰਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰਿ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬ ਬਾਚ ਦੋਹਰਾ, ਜੋ ਨਿਰਪ੍ਰਭ ਮੋ ਸੋ ਕਹਾ, ਸੋ ਕਹਿਉ ਜਗ ਮਾਹੇ, ਜੋ ਤਹਿ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪੰਜ ਪਿਆਰਿਓ ਚਾਲੀ ਮੁਕਤਿਓ ਸਰਬਤ੍ਰ ਸ਼ਹੀਦੋ ਮੁਰੀਦੋ ਸਚਿਆਰਿਓ ਪਿਆਰਿਓ ਸਭ ਥਾਈ ਹੋਏ ਸਹਾਇ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਧਰਮ ਹੇਤ ਸੀਸ ਦਿੱਤੇ ਸਿੱਖੀ ਸਿਦਕੇ ਸਾ ਸਵਾਸਾ ਨਾਲ ਨਿਭਾਹੀ ਤਿਨਾ ਸਚਿਆਰੀਆ ਪਿਆਰੀਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ।

ਹਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਡੇਹਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ ਦਮਦਮਾ ਸਾਹਿਬ ਜੀ ਧਮਤਾਨ ਜੀ ਮੁਕਤਸਰ ਜੀ ਪਾਉਂਟਾ ਸਾਹਿਬ ਜੀ ਤਖ਼ਤ ਸ੍ਰੀ ਪਟਨਾ ਸਾਹਿਬ ਹਰਿਮੰਦਰ ਦਿੱਲੀ ਮਹਿਸੀਸਗੰਜ ਰਕਾਬਗੰਜ ਬਾਲਾ ਸਾਹਿਬ ਬੰਗਲਾ ਸਾਹਿਬ ਸੱਤੋਂ ਚੰਡੀਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਬਿਬੌਰ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਨ ਜੀ ਰਣਮੋਚਨ ਜੀ ਨਾਨਕ ਮੱਤੇ ਜੀ ਤਿਲਗੰਜੀ ਜੀ ਨਾਨਕ ਝੀਰਾ ਜੀ ਸ਼ਿਕਾਰ ਘਾਟ ਜੀ ਹੀਰਾ ਘਾਟ ਜੀ ਮਾਤਾ ਸਾਹਿਬ ਦੇਵਾਂ ਜੀ ਸੰਗਤ

ਸਰਬੱਤਰ ਸਮੂਹ ਖਾਲਸੇ ਜੀ ਕੋ ਨਗਾਰੀਆਂ ਨਿਸ਼ਾਨ ਸਾਹਿਬਾਂ ਸੰਜੁਗਤ ਤਖਤ ਸੱਚਖੰਡ ਸ੍ਰੀ ਹਜੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ। ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ। ਸਤਿ ਸ੍ਰੀ

ਜਿਹੜੀ ਸੁਣੀ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ, ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਕਾਰਜ ਰਾਸ ਕਰਨੇ, ਯਾਤਰਾ ਸਫਲੀ ਕਰਨੀ, ਸਿੱਖ ਪੜ੍ਹਦੇ ਸੁਣਦੇ

0: ਭੁਲਾ ਸਿੰਘ ਜੀ ਨਿਹੰਗ ਸਿੰਘ ਜੀ ਦਾ
1: ਬੋਲੇ।

ਸ੍ਰੀ ਸਾਹਿਬਾ ਮਹਾਰਾਜਾ ਰਣਜੀਤ ਸਿੰਘ ਜੀ ਸ਼ਹਿਰ ਪੰਜਾਬ।

ਮਹਾਰਾਜ ਕਹਿੰਦੇ ਭਾਈ ਉਹ ਘੜੀ ਚੰਗੀ ਹੈ ਜਿਹੜੀ ਘੜੀ ਗੁਰੂ ਦੇ ਚਰਨਾਂ ਦੇ ਨਾਲ ਬਤੀਤ ਹੋ ਜਾਏ, ਗੁਣ ਗਾਉਂਦੇ ਆ, ਨਾਮ ਜਪਦੇ ਆ। ਸਾਰਸਨਾ ਧਨ ਧਨ ਹੈ ਮੇਰੀ ਜਿੰਦੜੀਏ, ਗੁਣ ਗਾਵੈ ਹਰ ਪ੍ਰਭ ਕੇਰੇ ਰਾਮ। ਮਹਾਰਾਜ ਕਹਿੰਦੇ ਰਸਨਾ ਉਹ ਚੰਗੀ ਹੈ, ਉਹ ਧਨ ਹੈ ਰਸਨਾ, ਜਿਹੜੀ ਰਸਨਾ ਦੇ ਨਾਲ ਜੀਵ ਗੁਣ ਗਾਉਂਦਾ ਹੈ। ਤੇ ਜਿਹੜੀ ਰਸਨਾ ਗੁਣ ਨਹੀਂ ਗਾਉਂਦੀ, ਉਸ ਰਸਨਾ ਨੂੰ ਮਹਾਰਾਜ ਨੇ ਤ੍ਰਿਕਾਰ ਵੀ ਆਖਿਆ। ਸੌ ਵਾਰੀ ਕਿਸੇ ਨੂੰ ਫਿੱਟੇ ਮੂੰਹ ਕਹਿ ਦਈਏ, ਇੱਕ ਤ੍ਰਿਕਾਰ ਬਣਦਾ। ਮਹਾਰਾਜ ਕਹਿੰਦੇ ਤ੍ਰਿਗ ਸਿਰ ਜੋ ਗੁਰ ਨਾਨਵੇ ਗੁਰ ਲੱਗੇ ਨਾ ਚਰਣੀ। ਮਹਾਰਾਜ ਕਹਿੰਦੇ ਉਹ ਸਿਰ ਨੂੰ ਸੌ ਵਾਰੀ ਫਿੱਟੇ ਮੂੰਹ ਹੈ ਜਿਹੜਾ ਸਿਰ ਆਣ ਕੇ ਗੁਰੂ ਦੇ ਚਰਨਾਂ ਵਿੱਚ ਝੁਕਦਾ ਨਹੀਂ, ਗੁਰੂ ਦੇ ਚਰਨਾਂ 'ਤੇ ਜਿਹੜਾ ਮੱਥਾ ਨਹੀਂ ਟੇਕਦਾ। ਤ੍ਰਿਗ ਲੋਇਣ ਗੁਰਦਰਸ ਬਿਨ ਵੇਖੇ ਪਰ ਤਰਣੀ। ਲੋਇਣ ਕਹਿੰਦੇ ਨੇ ਅੱਖਾਂ ਨੂੰ, ਮਹਾਰਾਜ ਕਹਿੰਦੇ ਅੱਖਾਂ ਸੰਸਾਰ ਵੇਖਦੀਆਂ, ਪਰ ਜੇ ਇਹ ਅੱਖਾਂ ਨੇ ਗੁਰੂ ਨੂੰ ਨਾ ਵੇਖਿਆ, ਗੁਰੂ ਦੇ ਦਰਸ਼ਨ ਨਾ ਕੀਤੇ, ਇਹਨਾਂ ਅੱਖਾਂ ਨੂੰ ਵੀ ਸੌ ਵਾਰੀ ਫਿੱਟੇ ਮੂੰਹ ਹੈ। ਤ੍ਰਿਗ ਸ਼੍ਰਵਣ ਉਪਦੇਸ਼ ਬਿਨ ਸੁਣ ਸੁਰਤ ਨਾ ਤਰਣੀ। ਮਹਾਰਾਜ ਕਹਿੰਦੇ ਜਿਹੜੇ ਕੰਨ ਗੁਰੂ ਦੀ ਮਹਿਮਾ ਨਹੀਂ ਸੁਣਦੇ, ਗੁਰੂ ਜਸ ਨਹੀਂ ਸੁਣਦੇ, ਉਹਨਾਂ ਕੰਨਾਂ ਨੂੰ ਵੀ ਸੌ ਵਾਰੀ ਫਿੱਟੇ ਮੂੰਹ ਹੈ। ਤ੍ਰਿਗ ਰਸਨਾ ਗੁਰ ਸ਼ਬਦ ਬਿਨ ਹੋਰ ਮੰਤਰ ਸਿਮਰਣੀ। ਮਹਾਰਾਜ ਕਹਿੰਦੇ ਜਿਹੜੀ ਰਸਨਾ ਹੋਰ ਗੱਲਾਂ ਬਾਤਾਂ ਬਹੁਤ ਕਰਦੀ ਹੈ, ਕੱਚ ਵਿੱਚ ਬੜਾ ਬੋਲਦੀ ਹੈ, ਅਤੇ ਜਦੋਂ ਗੁਰੂ ਦੇ ਸ਼ਬਦ ਦੀ ਵਾਰੀ ਆਉਂਦੀ ਹੈ ਫਿਰ ਇਹਨੂੰ ਤਾਲੇ ਲੱਗ ਜਾਂਦੇ ਹੈ। ਮਹਾਰਾਜ ਕਹਿੰਦੇ ਫਿਰ ਇਹ ਅਸੀਂ ਰਸਨਾ ਨੂੰ ਵੀ ਸੌ ਵਾਰੀ ਫਿੱਟੇ ਮੂੰਹ ਹੈ।

ਕੱਲੇ ਕੱਲੇ ਅੰਗ ਦੀ ਮਹਾਨਤਾ ਸਮਝਾਈ ਹੈ। ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ। ਮਹਾਰਾਜ ਕਹਿੰਦੇ ਅੱਖਾਂ ਦੇ ਵਿੱਚ ਜੋਤ ਧਰੀ ਹੈ, ਇਹ ਰੱਬ ਵੇਖਣ ਵਾਸਤੇ ਹੈ। ਫਿਰ ਕੰਨਾਂ ਦੀ ਗੱਲ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਰਦੇ ਹੈ, ਇਹ ਸ਼ਰਵਣ ਹੋ ਮੇਰਿਓ ਸੱਚ ਹੈ ਸੁਣਨਾ ਨੂੰ ਪਠਾਏ, ਸੱਚ ਹੈ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ, ਗਿੱਤ ਸੁਣੀ ਮਨ ਤਨ ਹਰਿਆ ਰਸਨਾ ਰਸ। ਮਹਾਰਾਜ ਕਹਿੰਦੇ ਕੰਨ ਲਾਏ ਆ ਨਾ, ਕਾਹਦੇ ਵਾਸਤੇ ਲਾਏ ਆ? ਨਾਮ ਬਾਣੀ ਸੁਣਨ ਵਾਸਤੇ। ਤੇ ਸੱਚੇ ਪਾਤਸ਼ਾਹ ਜੀ ਤੇ ਸਾਨੂੰ ਇਹ ਵੀ ਕਹਿੰਦੇ ਆ, ਆਇਓ ਸੁਣਨ ਪੜ੍ਹਨ ਕੋ ਬਾਣੀ, ਖਸਮ ਵਿਸਾਰ ਲੱਗੇ ਅਨ ਲਾਲ ਬਿਰਥਾ ਜਨਮ ਪ੍ਰਾਣੀ। ਮਹਾਰਾਜ ਕਹਿੰਦੇ ਸੰਸਾਰ ਦੇ ਭਾਈ ਤੂੰ ਬਾਣੀ ਪੜ੍ਹਨ ਵਾਸਤੇ ਆਇਆ, ਪਰ ਕੀਤਾ ਕੀ, ਖਸਮ ਨੂੰ ਵਿਸਾਰ ਕੇ ਹੋਰ ਹੀ ਲਾਲਚਾਂ ਵਿੱਚ ਲੱਗ ਗਿਆ। ਯਾਦ ਰੱਖੀ ਤੇਰਾ ਜਨਮ ਵਿਅਰਥ ਜਾਏਗਾ, ਇਸ ਕਰਕੇ ਜਦੋਂ ਸਮਾਂ ਮਿਲੇ ਜਿੰਨਾ ਹੋ ਸਕੇ ਮਹਾਰਾਜ ਦਾ ਭਜਨ ਕਰ ਲਈਏ, ਜਿੰਨਾ ਕੁ ਹੋ ਸਕੇ। ਕੱਲ ਵੀ ਭਜਨ ਕੀਤਾ ਸੀ, ਏਕ ਘੜੀ ਆਧੀ ਘੜੀ ਆਧੀ ਹੂੰ ਤੇ ਆਦ ਭਗਤਨ ਸੇਤੀ ਗੋਸ਼ਟੇ ਜੋ ਕੀਨੋ ਸੋ ਲਾਭ। ਇੱਕ ਹੁੰਦਾ ਗੁਨਾਹ, ਇੱਕ ਹੁੰਦਾ ਪਾਪ, ਇੱਕ ਹੁੰਦੀ ਹੈ ਗਲਤੀ। ਕਈ ਵਾਰੀ ਸੰਗਤ ਵਿੱਚ ਬਹਿ ਕੇ ਆਪਾਂ ਗੱਲਾਂ ਕਰਦੇ ਰਹਿੰਦੇ ਹਾਂ, ਬੜਾ ਕਹਿਣ ਦੇ ਬਾਵਜੂਦ ਵੀ ਇਹ ਮਨ ਨਹੀਂ ਮੰਨਦਾ, ਕਿਉਂਕਿ ਮਨ ਢੀਠ ਹੋ ਗਿਆ ਨਾ। ਇਹਨੂੰ ਜਿੱਦਾਂ ਦੀ ਖੁਰਾਕ ਪਾਤੀ ਹੈ ਨਾ ਆਪਾਂ, ਇਹ ਉੱਦਾਂ ਦਾ ਹੀ ਹੁਣ ਚਾਹੁੰਦਾ ਸਾਰਾ ਕੁਛ। ਇਹਨੂੰ ਆਪਾਂ ਪਰੋਸਿਆ ਹੀ, ਨਿੰਦਿਆ ਚੁਗਲੀ ਹੈ, ਇਹਨੂੰ ਫਿਰ ਸੰਗਤ ਵਿੱਚ ਵਾ ਦਿਓ, ਭਾਵੇਂ ਜਿੱਥੇ ਵਾ ਦਿਓ, ਇਹ ਉਹੀ ਚੀਜ਼ ਲੱਭਦਾ ਆ। ਘਰ ਵਿੱਚ ਕੋਈ ਪਸ਼ੂ ਐਸਾ ਰੱਖ ਲਓ ਜਿਹੜਾ ਮਾਸਾਹਾਰੀ ਹੈ, ਉਹਨੂੰ ਖੁਰਾਕ ਪਾਉਣ ਲੱਗ ਪਓ ਆਮ ਜੋ ਤੁਸੀਂ ਖਾਂਦੇ ਹੋ ਪ੍ਰਸ਼ਾਦਾ ਪਾਣੀ, ਉਹਦੇ 'ਤੇ ਲੱਗ ਜਾਏਗਾ। ਇਸ ਮਨ ਦੀ ਖੁਰਾਕ 'ਤੇ ਸੀ ਅਖੰਡ ਕੀਰਤਨ ਤਿੰਨ ਭੋਜਨ ਚੂਰਾ, ਪਰ ਆਪਾਂ ਇਹਨੂੰ ਕੀ ਪਰੋਸਿਆ, ਨਿੰਦਿਆ ਚੁਗਲੀ ਈਰਖਾ। ਹੁਣ ਇਹ ਸੰਗਤ ਵਿੱਚ ਬਹਿ ਕੇ ਵੀ ਉਹੀ ਲੱਭਦਾ, ਉਹੀ ਕੁਝ ਲੱਭਦਾ ਵੀ ਨਿੰਦਿਆ ਚੁਗਲੀ ਕਿਤੇ ਹੋਵੇ ਤੇ ਮੇਰਾ ਮਨ ਜੁੜੇ, ਪਰ ਨਹੀਂ, ਜੋ ਇਹਦੀ ਖੁਰਾਕ ਹੈ ਇਹਨੂੰ ਉਹ ਪਾਓ। ਹਾਂ, ਔਖਾ ਤੇ ਹੋਏਗਾ ਜ਼ਰੂਰ, ਜਦੋਂ ਇਹਨੂੰ ਕਿਸੇ ਦਾ ਨਸ਼ਾ ਛਡਾਉਣਾ ਹੋਵੇ ਨਾ, ਉਹਨੂੰ ਨਸ਼ਾ ਛਡਾਊ ਸੈਂਟਰ 'ਚ ਭਰਤੀ ਕਰਾਉਣਾ ਪੈਂਦਾ, ਹੁੰਦਾ ਨਾ ਇੱਦਾਂ। ਅਤੇ ਇਹ ਨਸ਼ਾ ਹੀ ਹੈ, ਨਿੰਦਿਆ ਚੁਗਲੀ ਦਾ ਵੀ ਨਸ਼ਾ ਆ, ਇਹਨੂੰ ਛਡਾਉਣਾ ਇਹਨਾਂ ਤੇ ਗੁਰੂ ਦੀ ਹਜ਼ੂਰੀ 'ਚ ਆਉਣਾ ਪੈਣਾ, ਬਹਿਣਾ ਪੈਣਾ, ਹੌਲੀ ਹੌਲੀ ਕਰਕੇ ਮਨ ਮੰਨ ਜਾਏਗਾ ਜ਼ਰੂਰ, ਮੰਨੇਗਾ ਜ਼ਰੂਰ, ਕਿਉਂਕਿ ਬਾਣੀ ਦਾ ਇਹ ਫਰਮਾਨ ਹੈ ਨਾ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਦੁੱਖਾਂ ਰੋਗਾਂ ਕਲੇਸਾਂ ਵਿਘਨਾਂ ਪਾਪਾਂ ਦਾ ਨਾਸ ਹੋ ਜਾਂਦਾ ਜਿਹੜਾ ਬਾਣੀ ਸੁਣ ਲੈਂਦਾ ਹੈ। ਬਸ ਇੱਕ ਹੁੰਦੀ ਗੁਰੂ ਕਿਰਪਾ, ਇੱਕ ਹੁੰਦੀ ਸਵੈ ਕਿਰਪਾ, ਆਪਣੇ ਆਪ 'ਤੇ ਕਿਰਪਾ ਕਰਨੀ, ਆਪਣੇ ਆਪ ਨੂੰ ਪ੍ਰੇਰ ਕੇ ਲਿਆਓ ਗੁਰੂ ਚਰਨਾਂ ਦੇ ਵਿੱਚ, ਇੱਥੇ ਬਹਾ ਕੇ ਇਸ ਮਨ ਨੂੰ ਘੇਰ ਘੇਰ ਕੇ ਲਿਆਓ, ਘੇਰ ਘੇਰ ਕੇ ਲਿਆਓ, ਗੁਰਬਾਣੀ ਦੀਆਂ ਚੋਟਾਂ ਇਸ ਮਨ 'ਤੇ ਮਾਰੋ। ਐਰਣ ਮਤ ਵੇਦ ਹਥਿਆਰ, ਐਰਣ ਦੇ ਉੱਤੇ ਮਨ ਨੂੰ ਰੱਖ ਕੇ ਗੁਰਬਾਣੀ ਦੀਆਂ ਚੋਟਾਂ ਮਾਰੋ, ਫਿਰ ਮਨ ਆਪੇ ਸੁਧਰ ਜਾਏਗਾ। ਮਹਾਰਾਜ ਕਹਿੰਦੇ ਜੇ ਸਦਾ ਲਈ ਸੁੱਖ ਲੈਣਾ, ਜੋ ਸੁੱਖ ਕੋ ਚਾਹੇ ਸਦਾ ਸਰਨ ਰਾਮ ਕੀ ਲੇ, ਆਪਣੇ ਉਹ ਪਿਆਰ ਦੇ ਵਿੱਚ ਭਾਈ ਸਾਰੇ ਜਾਣੇ।

ਕਹਿੰਦੇ ਜੇ ਸਦਾ ਸੁਖੀ ਰਹਿਣਾ ਹੈ ਗੁਰੂ ਦੀ ਚਰਨ ਸ਼ਰਨ ਵਿੱਚ ਆ ਜਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਸਮੇਂ ਦੀ ਗੱਲ ਹੈ, ਦੋ ਸਕੇ ਭਰਾ ਹੋਏ ਨੇ ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ। ਮਰਾਸੀ ਘਰਾਣੇ ਚੋਂ ਸੀ, ਰਾਗ ਵਿਦਿਆ ਦੇ ਬਹੁਤ ਧਨੀ ਸੀ, ਰਾਗ ਵਿਦਿਆ ਬੜੀ ਆਉਂਦੀ ਸੀ। ਇੱਕ ਯਾਦ ਰੱਖਿਓ, ਇੱਕ ਪੰਗਤੀ ਆਪਾਂ ਪੜ੍ਹਦੇ ਹਾਂ ਆਮ ਹੀ ਗੱਡੀਆਂ ਵਗੈਰਾ 'ਤੇ ਲਿਖੀ ਹੁੰਦੀ ਆ ਵੀ ਮਿਹਨਤ ਮੇਰੀ ਰਹਿਮਤ ਤੇਰੀ। ਮਿਹਨਤ ਜਿੰਨੀ ਮਰਜ਼ੀ ਕਰ ਲਓ, ਜੇ ਉਹਦੀ ਰਹਿਮਤ ਨਾ ਹੋਈ ਤਾਂ ਮਿਹਨਤ ਦੀ ਕਦਰ ਨਹੀਂ ਪੈਣੀ। ਜੇ ਉਹਦੀ ਰਹਿਮਤ ਹੋਈ ਤਾਂ ਮਿਹਨਤ ਥੋੜ੍ਹੀ ਵੀ ਹੋਵੇ, ਉਹਦੀ ਕਿਰਪਾ ਹੋਵੇ ਤੇ ਮਹਾਰਾਜ ਬਾਣੀ 'ਚ ਲਿਖਦੇ ਨੇ ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ। ਖਲ ਕਹਿੰਦੇ ਨੇ ਮੂਰਖ ਨੂੰ, ਕਹਿੰਦੇ ਜੇ ਉਹਦੀ ਰਹਿਮਤ ਵਰਤ ਜਾਏ ਪਿੰਗਲਾ ਪਹਾੜ ਚੜ੍ਹ ਜਾਂਦਾ ਹੈ ਤੇ ਮੂਰਖ ਬੰਦਾ ਚਤੁਰ ਹੋ ਜਾਂਦਾ। ਅੰਧਲੇ ਤਿਰ ਭਵਨ ਸੁਝਿਆ ਗੁਰ ਭੇਟ ਪੁਨੀਤਾ। ਅੰਨੇ ਬੰਦੇ ਨੂੰ ਤਿੰਨਾਂ ਭਵਨਾਂ ਦੀ ਸੋਝੀ ਹੋ ਜਾਂਦੀ ਹੈ ਜੇ ਉਹਦੀ ਕਿਰਪਾ ਹੋ ਜਾਏ, ਜੇ ਉਹਦੀ ਰਹਿਮਤ ਹੋ ਜਾਏ। ਮਹਾਰਾਜ ਕਹਿੰਦੇ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ, ਸਾਧੂਆਂ ਦੇ ਸੰਗ ਦੀ ਮਹਿਮਾ ਸੁਣੋ ਮਹਾਰਾਜ।

ਮਹਾਰਾਜ ਕਹਿੰਦੇ ਜੇ ਕਿਰਪਾ ਗੁਰੂ ਦੀ ਹੋ ਜਾਏ ਤੇ ਉਹਦੀ ਕਿਰਪਾ ਦੇ ਨਾਲ ਵੱਡੇ ਵੱਡੇ ਕਾਰਜ ਹੋ ਜਾਂਦੇ ਆ। ਕਿਰਪਾ ਨਾ ਹੋਵੇ, ਗੁਣਾਂ ਦਾ ਭਰਪੂਰ ਹੋਵੇ, ਬੰਦਾ ਕਈ ਵਾਰ ਗੁਣਾਂ ਦੀ ਕਦਰ ਨਹੀਂ ਪੈਂਦੀ। ਭਾਈ ਸੱਤਾ ਤੇ ਬਲਵੰਡ ਜੀ ਇਤਿਹਾਸਕਾਰ ਕਹਿੰਦੇ ਬਹੁਤ ਵੱਡੇ ਰਾਗਾਂ ਦੇ ਧਣੀ ਸੀ, ਵਿਦਵਾਨ ਸੀ, ਰਾਗ ਵਿਦਿਆ ਬੜੀ ਆਉਂਦੀ ਸੀ। ਤੇ ਕੰਮ ਕੀ ਕਰਦੇ ਸੀ, ਪਿੰਡਾਂ ਪਿੰਡਾਂ 'ਚ ਜਾਂਦੇ ਸੀ, ਲੋਕਾਂ ਨੂੰ ਦੁਨਿਆਵੀ ਗੀਤ ਸੁਣਾਉਂਦੇ ਸੀ। ਤੇ ਜੇ ਕਿਸੇ ਨੇ ਖੁਸ਼ ਹੋ ਕੇ ਟਕਾ ਦੇ ਦੇਣਾ ਤੇ ਉਹਦੇ ਨਾਲ ਪ੍ਰਸ਼ਾਦਾ ਛਕਦੇ ਸੀ। ਗਰੀਬੀ ਬੜੀ ਸੀ, ਅੰਤਾਂ ਦੀ ਗਰੀਬੀ ਸੀ। ਇੱਕ ਸਮੇਂ ਦਾ ਛਕ ਲੈਂਦੇ ਸੀ, ਦੂਜੇ ਸਮੇਂ ਦਾ ਫਿਕਰ ਪੈ ਜਾਂਦਾ ਸੀ। ਬਹੁਤ ਜ਼ਿਆਦਾ ਗਰੀਬੀ ਹੈ। ਕੋਈ ਗੁਰਮੁਖ ਸੱਜਣ ਮਿਲਿਆ, ਕਹਿੰਦੇ ਭਾਈ ਕੀ ਗੱਲ, ਉਦਾਸ ਜਿਹਾ ਬੈਠੇ ਹੋ। ਕਹਿੰਦੇ ਕੀ ਕਰੀਏ, ਗਰੀਬੀ ਨੇ ਦੱਬਿਆ ਹੋਇਆ, ਉੱਠਣ ਨਹੀਂ ਦਿੰਦੇ। ਕਹਿੰਦੇ ਗੁਰੂ ਅਰਜਨ ਦੇਵ ਮਹਾਰਾਜ ਦੇ ਦਰ ਤੇ ਜਾਓ। ਉਹ ਸਤਿਗੁਰੂ ਵੱਡਿਆਂ ਵੱਡਿਆਂ ਪਾਪੀਆਂ ਨੂੰ ਵੀ ਤਾਰਨ ਹਾਰਾ ਹੈ। ਉਹਦੇ ਦਰ ਤੇ ਜਾ ਕੇ ਫਰਿਆਦ ਕਰੋ, ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ। ਕਹਿੰਦੇ ਐਂ ਕਰੋ, ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ 'ਚ ਜਾ ਕੇ ਬੇਨਤੀ ਕਰੋ, ਬਸ ਆਜ ਹੋ ਕੇ ਜਾਇਓ ਨਿਮਾਣੇ ਬਣ ਕੇ।

ਕਹਿੰਦਾ ਭਾਈ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਤੇ ਜਾ ਕੇ ਬੇਨਤੀ ਕਰਿਓ। ਜਦੋਂ ਇਹ ਗਏ ਹੈ ਸਤਿਗੁਰੂ ਜੀ ਬੈਠੇ ਆ ਸਿੰਘਾਸਣ ਤੇ, ਇਹ ਲਾਈਨਾਂ ਕਤਾਰਾਂ ਲੱਗੀਆਂ ਹੋਈਆਂ, ਜਦੋਂ ਮੱਥਾ ਟੇਕਣ ਦੀ ਵਾਰੀ ਆਈ ਇਹਨਾਂ ਦੋਵਾਂ ਭਰਾਵਾਂ ਨੇ ਸਤਿਗੁਰੂ ਜੀ ਦੇ ਚਰਨ ਪਕੜੇ ਤੇ ਜਾਰੋ ਜਾਰ ਰੋਣ ਲੱਗ ਪਏ। ਸੱਚੇ ਪਾਤਸ਼ਾਹ ਸਾਡੇ ਤੇ ਦਇਆ ਕਰੋ। ਮਹਾਰਾਜ ਕਹਿੰਦੇ ਭਾਈ ਕੌਣ ਹੋ ਤੁਸੀਂ? ਕਹਿੰਦੇ ਜੀ ਸੱਤਾ ਤੇ ਬਲਵੰਡ ਸਾਡਾ ਨਾਮ ਹੈ, ਮਰਾਸੀ ਘਰਾਣੇ ਨਾਲ ਸੰਬੰਧ ਰੱਖਦੇ ਹਾਂ। ਸੱਚੇ ਪਾਤਸ਼ਾਹ ਭੁੱਖੇ ਮਰਦੇ ਹਾਂ, ਇੱਕ ਸਮੇਂ ਦਾ ਛਕ ਲਈਦਾ, ਦੂਜੇ ਸਮੇਂ ਦੀ ਫਿਕਰ ਪੈ ਜਾਂਦੀ ਹੈ। ਆਪ ਜੀ ਦੀ ਮਹਿਮਾ ਸੁਣ ਕੇ ਆਏ ਹਾਂ, ਕਿਰਪਾ ਕਰੋ ਸਾਡੀ ਪੱਤ ਰੱਖੋ। ਮਹਾਰਾਜ ਕਹਿੰਦੇ ਦੱਸੋ ਭਾਈ ਕਰਦੇ ਕੀ ਹੋ? ਕਹਿੰਦੇ ਮਹਾਰਾਜ ਗਾਉਂਦੇ ਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਉਹ ਕੀ ਗਾਉਂਦੇ ਹੋ? ਕਹਿੰਦੇ ਮਹਾਰਾਜ ਜੋ ਦੁਨੀਆ ਸੁਣ ਲਵੇ ਉਹ ਗਾਉਂਦੇ ਆ, ਰਾਸਾਂ ਪਾਉਂਦੇ ਆ ਰਾਸਾਂ। ਮਹਾਰਾਜ ਕਹਿੰਦੇ ਉਹ ਦੁਨੀਆ ਨੂੰ ਖੁਸ਼ ਕਰਨ ਵਾਸਤੇ ਗਾਉਂਦੇ ਰਹੋਗੇ ਕਿ ਗੁਰੂ ਨਾਨਕ ਨੂੰ ਵੀ ਖੁਸ਼ ਕਰਨਾ ਹੈ ਕਦੇ? ਕਹਿੰਦੇ ਮਹਾਰਾਜ ਹੁਕਮ ਕਰੋ। ਕਹਿੰਦੇ ਤੁਹਾਡਾ ਕੰਮ ਨਹੀਂ ਬਦਲਣਾ, ਹੈ ਤੁਹਾਡੇ ਕੋਲੋਂ ਗਵਾਉਣਾ ਹੀ ਆ ਅਸੀਂ ਵੀ, ਪਰ ਗਾਉਣਾ ਬਦਲ ਦੇਣਾ ਆ। ਅੱਗੇ ਲੱਚਰ ਗੀਤ ਗਾਉਂਦੇ ਸੀ ਦੁਨੀਆ ਨੂੰ ਖੁਸ਼ ਕਰਨ ਵਾਸਤੇ, ਮਹਾਰਾਜ ਫਿਰ ਹੁਣ ਕੀ ਕਰੀਏ, ਕੀ ਗਾਈਏ? ਸਤਿਗੁਰੂ ਕਹਿੰਦੇ ਗੁਰਬਾਣੀ ਗਾਵੋ ਭਾਈ, ਉਹ ਸਫਲ ਸਦਾ ਸੁਖਦਾਈ। ਮਹਾਰਾਜ ਕਹਿੰਦੇ ਗੁਰਬਾਣੀ ਗਾਇਆ ਕਰੋ। ਇਹ ਕਹਿੰਦੇ ਮਹਾਰਾਜ ਸਾਡੀ ਗਾਈ ਹੋਈ ਗੁਰਬਾਣੀ ਸੁਣੇਗਾ ਕੌਣ? ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਹੋਰ ਕਿਰਪਾ ਕਰਤੀ, ਕਹਿੰਦੇ ਤੁਸੀਂ ਗਾਇਆ ਕਰੋ, ਅਸੀਂ ਸੁਣਿਆ ਕਰਾਂਗੇ।

ਭਾਈ ਕੀਰਤਨ ਕਰਿਆ ਕਰੋ, ਸੰਗਤਾਂ ਨੂੰ ਕੀਰਤਨ ਸੁਣਾਇਆ ਕਰੋ, ਅਸੀਂ ਕੀਰਤਨ ਸੁਣਿਆ ਕਰਾਂਗੇ ਤੁਹਾਡੇ। ਚਾਹ ਚੜ੍ਹ ਕੇ ਹੁਣ ਸਾਜ਼ ਵਜਾਉਣੇ ਆਉਂਦੇ ਸੀ, ਗੁਰਬਾਣੀ ਦੇ ਸ਼ਬਦ ਪੜ੍ਹ ਕੇ ਐ ਸੁਣਾਉਂਦੇ ਆ, ਮਹਾਰਾਜ ਸੱਚੇ ਪਾਤਸ਼ਾਹ ਬਹੁਤ ਖੁਸ਼ ਹੁੰਦੇ ਆ। ਜਦੋਂ ਕੀਰਤਨ ਕਰਕੇ ਘਰ ਜਾਣਾ ਤੇ ਮਾਇਆ ਦੇ ਦੇਣੀ, ਸੰਗਤਾਂ ਨੇ ਇੰਨਾ ਸਤਿਕਾਰ ਕਰਨਾ, ਜਿੱਧਰ ਦੀ ਵੀ ਸੱਤਾ ਜੀ ਤੇ ਬਲਵੰਡ ਜੀ ਨੇ ਲੰਘਣਾ, ਲੋਕ ਹੱਥ ਜੋੜ ਜੋੜ ਕੇ ਖੜ ਜਾਂਦੇ ਸੀ, ਗੁਰੂ ਕੇ ਕੀਰਤਨੀਏ ਆ ਰਹੇ ਆ, ਇੰਨਾ ਸਤਿਕਾਰ ਸੀ। ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਦਾ ਅੱਜ ਵੀ ਸੰਸਾਰ ਤੇ ਇੱਕ ਵੱਖਰਾ ਸਤਿਕਾਰ ਹੈ। ਜਿੱਧਰ ਦੀ ਲੰਘਣਾ ਨਾ, ਸੰਗਤਾਂ ਨੇ ਹੱਥ ਜੋੜ ਜੋੜ ਖੜ ਜਾਣਾ, ਉਹ ਗੁਰੂ ਕੇ ਕੀਰਤਨੀਏ, ਧੰਨ ਗੁਰੂ ਰਾਮਦਾਸ ਮਹਾਰਾਜ ਦੇ ਦਰ ਦੇ ਕੀਰਤਨੀਏ ਹੈ। ਬੜਾ ਸਤਿਕਾਰ ਹੋ ਗਿਆ ਸੰਗਤਾਂ ਦੇ ਵਿੱਚੋਂ, ਕਿਉਂਕਿ ਮਹਾਰਾਜ ਕਹਿੰਦੇ ਸੰਗਤ ਕਾਮ ਧੇਨ ਗਊ ਹੈ, ਸੰਗਤ ਕੋਲੋਂ ਜੋ ਇੱਛਾ ਰੱਖ ਲਓ ਸੰਗਤ ਪੂਰੀ ਕਰ ਦਿੰਦੀ ਹੈ। ਜਿੰਨੇ ਕੀਰਤਨੀਏ ਜੇ ਅੱਜ ਵਧੀਆ ਗੱਡੀਆਂ 'ਚ ਘੁੰਮ ਰਹੇ, ਸੰਗਤ ਦੀਆਂ ਦਿੱਤੀਆਂ ਹੋਈਆਂ, ਪਾਏ ਹੋਏ ਕੱਪੜੇ ਵੀ ਸੰਗਤਾਂ ਦੇ ਆ। ਇਤਿਹਾਸਕਾਰ ਕਹਿੰਦੇ ਬੜੇ ਚਾਅ ਨਾਲ ਕੀਰਤਨ ਕਰਦੇ ਆ ਤੇ ਗੁਰੂ ਅਰਜਨ ਦੇਵ ਮਹਾਰਾਜ ਡਾਢੇ ਪ੍ਰਸੰਨ ਹੁੰਦੇ ਆ ਇਹਨਾਂ ਤੇ, ਬੜੀ ਮਹਿਮਾ ਹੁੰਦੀ ਹੈ। ਤੇ ਸੁਣਿਓ ਕਹਿੰਦੇ ਇੱਕ ਦਿਨ ਪਿਰਥੀ ਚੰਦ ਮਿਲ ਗਿਆ ਇਹਨਾਂ ਨੂੰ, ਗੁਰੂ ਅਰਜਨ ਦੇਵ ਮਹਾਰਾਜ ਦਾ ਭਰਾ ਹੀ ਸੀ ਵੱਡੇ, ਪਰ ਸੀ ਈਰਖਾਲੂ, ਗੁਰੂ ਘਰ ਨਾਲ ਈਰਖਾ ਕਰਦੇ ਸੀ। ਤੇ ਪਿਰਥੀ ਚੰਦ ਨੇ ਭਾਈ ਸੱਤਾ ਜੀ ਤੇ ਬਲਵੰਡ ਜੀ ਨੂੰ ਰੁਕਿਆ ਤੇ ਚੁੱਕਣਾ ਦੇਣੀ ਸ਼ੁਰੂ ਕਰਤੀ। ਕਹਿੰਦੇ ਸੱਤਾ ਜੀ, ਬਲਵੰਡ ਜੀ, ਤੁਸੀਂ ਬਹੁਤ ਸੋਹਣਾ ਕੀਰਤਨ ਕਰਦੇ ਹੋ। ਭਾਈ ਸੱਤਾ ਤੇ ਬਲਵੰਡ ਕਹਿੰਦੇ ਭਾਈ ਅਸੀਂ ਨਹੀਂ ਕਰਦੇ, ਇਹ ਤੇ ਗੁਰੂ ਅਰਜਨ ਦੇਵ ਮਹਾਰਾਜ ਰਹਿਮਤ ਕਰਕੇ ਕਰਵਾ ਲੈਂਦਾ ਸਾਡੇ ਕੋਲ। ਜਦ ਇਹ ਜਾਣੇ ਮੈਂ ਕਿਛ ਕਰਤਾ ਤਬ ਲੱਗ ਗਰਭ ਜੋਨ ਮੈਂ, ਜਦੋਂ ਇਹ ਕਹਿੰਦਾ ਨਾ ਵੀ ਮੈਂ ਕੀਤਾ ਮੈਂ ਕੀਤਾ, ਮਹਾਰਾਜ ਕਹਿੰਦੇ ਫਿਰ ਜੰਮੀ ਜਾਏਗਾ ਮਰੀ ਜਾਏਗਾ, ਮੁਕਤ ਨਹੀਂ ਹੋਣੀ ਇਹਦੀ। ਉਹ ਕਹਿੰਦਾ ਨਹੀਂ ਭਾਈ, ਤੁਸੀਂ ਕੀਰਤਨ ਕਰਦੇ ਹੋ ਤਾਂ ਸੰਗਤ ਆਉਂਦੀ ਹੈ। ਕਹਿੰਦੇ ਨਹੀਂ, ਸੰਗਤ ਗੁਰੂ ਕਰਕੇ ਆਉਂਦੀ, ਜੈ ਸਤਿਗੁਰ ਤੈ ਸਤ ਸੰਗਤ ਬਣਾਈ, ਜਿੱਥੇ ਸਤਿਗੁਰੂ ਬਹਿ ਰਹੇ ਸੰਗਤ ਦੇ ਆਪੇ ਆ ਜਾਣਾ। ਕਹਿੰਦੇ ਨਹੀਂ, ਤੁਸੀਂ ਕੀਰਤਨ ਬਹੁਤ ਸੋਹਣਾ ਕਰਦੇ ਹੋ, ਤੁਹਾਨੂੰ ਸੰਗਤ ਸੁਣਨ ਲਈ ਆਉਂਦੀ ਹੈ। ਉਹਨੇ ਬੜਾ ਕਿਹਾ ਭਾਈ ਨਹੀਂ, ਇਹ ਗੁਰੂ ਦੀ ਕਿਰਪਾ ਆ, ਗੁਰੂ ਨੇ ਸਾਡੇ ਕੋਲੋਂ ਕੀਰਤਨ ਕਰਵਾਇਆ, ਅਸੀਂ ਕਰਨ ਜੋਗੇ ਕੋਈ ਨਹੀਂ। ਤੇ ਰਾਗ ਵਿਦਿਆ ਤਾਂ ਸਾਨੂੰ ਪਹਿਲਾਂ ਵੀ ਬੜੀ ਆਉਂਦੀ ਸੀ। ਅੱਛਾ, ਉਹ ਰੋਜ਼ ਮਿਲਣ ਲੱਗ ਪਿਆ, ਰੋਜ਼ ਪਿਰਥੀ ਚੰਦ ਨੇ ਮਿਲਣਾ, ਰੋਜ਼ ਚੁੱਕਣਾ ਦੇਣੀ। ਇੱਕ ਦਿਨ ਕਹਿੰਦਾ ਉਹ ਗੁਰੂ ਤੁਹਾਨੂੰ ਮਾਇਆ ਕਿੰਨੀ ਕੁ ਦਿੰਦਾ? ਇਹ ਕਹਿਣ ਲੱਗੇ ਅਸੀਂ ਕਦੇ ਮੰਗ ਕੇ ਗੁਰੂ ਕੋਲੋਂ ਲਈ ਨਹੀਂ, ਪਰ ਗੁਰੂ ਨੇ ਕਮੀ ਕੋਈ ਨਹੀਂ ਛੱਡੀ। ਜਿਹੜੀਆਂ ਚੀਜ਼ਾਂ ਨੂੰ ਤਰਸਦੇ ਸੀ ਨਾ, ਉਹ ਚੀਜ਼ਾਂ ਦੇ ਅੰਬਾਰ ਲੱਗ ਗਏ ਘਰ ਦੇ ਵਿੱਚ, ਭੰਡਾਰੇ ਭਰ ਗਏ, ਦਾਣਾ ਫੱਕਾ ਮੁੱਕਦਾ ਨਹੀਂ, ਆਟਾ ਮੁੱਕਦਾ ਨਹੀਂ, ਦਾਲਾਂ ਸਬਜ਼ੀਆਂ ਮੁੱਕਦੀਆਂ ਹੀ ਨਹੀਂ ਹੈ। ਕਦੇ ਕੋਈ ਸੰਗਤ ਆ ਕੇ ਘਰ ਫੜਾ ਜਾਂਦੀ ਹੈ, ਕਦੇ ਕੋਈ। ਅਸੀਂ ਗੁਰੂ ਕੋਲੋਂ ਕਦੇ ਨਹੀਂ ਕੁਝ ਮੰਗਿਆ। ਇਹ ਕਹਿਣ ਲੱਗਾ, ਉਹ ਗੱਲ ਸੁਣੋ ਭੋਲਿਓ, ਗੁਰੂ ਦੇ ਅੱਗੇ ਢੇਰ ਲੱਗ ਜਾਂਦੇ ਆ ਮਾਇਆ ਦੀ, ਤੁਹਾਨੂੰ ਸਵਾਈ ਜੀ ਦੇ ਕੇ ਤੋੜ ਦਿੰਦਾ। ਚੁੱਕਣਾ ਜਿਹੜੀ ਚੁੱਕਵੇ ਨਾ, ਜੇ ਘਰ 'ਚ ਵੜ ਜਾਏ ਘਰ ਤਬਾਹ ਕਰ ਦਿੰਦੀ ਹੈ, ਰਾਜ 'ਚ ਵੜ ਜਾਏ ਰਾਜ ਤਬਾਹ ਕਰ ਦਿੰਦੀ ਹੈ। ਚੁੱਕ ਘਰ 'ਚ ਵੜ ਜਾਏ, ਇੱਕ ਵਾਰੀ ਵਿਚਾਰ ਜ਼ਰੂਰ ਕਰੋ ਵੀ ਆਹ ਗੱਲ ਹੋਈ ਕਿੱਦਾਂ, ਨਹੀਂ ਤੇ ਘਰ ਉੱਜੜ ਜਾਂਦੇ ਆ। ਉਹ ਕਹਿੰਦਾ ਤੁਹਾਨੂੰ ਗੁਰੂ ਸਵਾਈ ਜੇ ਮਾਇਆ ਦੇ ਦਿੰਦਾ, ਆਪ ਇਹਨੂੰ ਏਡੇ ਢੇਰ ਲੱਗ ਜਾਂਦੇ ਆ, ਤੁਹਾਨੂੰ ਥੋੜ੍ਹੀ ਜਿਹੀ ਦੇ ਕੇ ਤੋੜ ਦਿੰਦਾ। ਤੇ ਸਿਆਣੇ ਕਹਿੰਦੇ ਬੂੰਦ ਬੂੰਦ ਪੱਥਰ ਤੇ ਵੀ ਪਈ ਜਾਵੇ ਨਾ, ਉਹਦੇ ਤੇ ਵੀ ਦਾਗ ਪੈ ਜਾਂਦਾ। ਹੁਣ ਰੋਜ਼ ਜਦੋਂ ਚੁੱਕਣਾ ਹੋਣੀ ਸ਼ੁਰੂ ਹੋਈ ਤੇ ਚੁੱਕਣਾ ਨੇ ਕੰਮ ਕਰ ਦਿੱਤਾ। ਇੱਕ ਦਿਨ ਵਿਚਾਰ ਕਰਦੇ ਕਹਿੰਦੇ ਪਿਰਥੀ ਚੰਦ ਕਹਿੰਦਾ ਤੇ ਸਹੀ ਆ, ਆਪਾਂ ਕੀਰਤਨ ਕਰਦੇ ਹਾਂ ਇੰਨੀ ਸੰਗਤ ਹੁੰਦੀ ਆ, ਉਹ ਗੁਰੂ ਅਰਜਨ ਦੇਵ ਮਹਾਰਾਜ ਨੂੰ ਇੰਨਾ ਚੜਾਵਾ ਚੜ੍ਹ ਜਾਂਦਾ, ਸਾਨੂੰ ਥੋੜ੍ਹੀ ਜਿਹੀ ਮਾਇਆ ਦੇ ਕੇ ਤੋੜ ਦਿੰਦਾ, ਆਪਾਂ ਕਦੇ ਮੰਗੇ ਹੀ ਨਹੀਂ ਆਇਆ ਉਹਨਾਂ ਕੋਲੋਂ। ਇਹ ਵਿਚਾਰ ਕਰਦੇ ਕਰਦੇ ਕਹਿੰਦੇ ਆਪਾਂ ਗੁਰੂ ਕੋਲੋਂ ਮਾਇਆ ਮੰਗਦੇ ਹਾਂ, ਚੜਾਵਾ ਅੱਖ ਚੜਾਵੇ ਤੇ ਸੀ ਨਾ ਇਹਨਾਂ ਦੀ। ਇਹ ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲ ਗਏ, ਸਤਿਗੁਰੂ ਜੀ ਨੂੰ ਕਹਿਣ ਲੱਗੇ ਮਹਾਰਾਜ ਜੀ ਇੱਕ ਭਜਨ ਕਰਨਾ ਤੁਹਾਡੇ ਨਾਲ। ਮਹਾਰਾਜ ਕਹਿੰਦੇ ਦੱਸੋ ਭਾਈ, ਗੁਰੂ ਕੇ ਕੀਰਤਨੀ ਹੋ ਤੁਸੀਂ, ਖੁੱਲ੍ਹ ਕੇ ਭਜਨ ਕਰੋ। ਕਹਿੰਦੇ ਮਹਾਰਾਜ ਸਾਨੂੰ ਮਾਇਆ ਚਾਹੀਦੀ ਹੈ, ਮਾਇਆ
ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਉਹ ਭਾਈ ਗੁਰੂ ਕੋਲੋਂ ਕਿਰਪਾ ਮੰਗੀ ਦੀ ਆ, ਮਾਇਆ ਨਹੀਂ ਮੰਗੀ ਦੀ, ਕਿਰਪਾ ਮੰਗੋ, ਕਿਰਪਾ ਚ ਸਭ ਕੁਝ ਆ ਜਾਂਦਾ। ਜਿਵੇਂ ਜੇ ਆਪਾਂ ਦਰਖਤ ਲਾ ਲਈਏ, ਛਾਂ ਵੀ ਮਿਲ ਜਾਂਦੀ, ਫਲ ਵੀ ਮਿਲ ਜਾਂਦਾ, ਜਾਂਦਾ ਜਾਂਦਾ ਲੱਕੜਾਂ ਦੇ ਜਾਂਦਾ, ਬਾਲਣ ਵੀ ਦੇ ਜਾਂਦਾ, ਕਿੰਨਾ ਕੁਝ ਮਿਲ ਜਾਂਦਾ ਦਰਖਤ ਕੋਲੋਂ। ਜੇ ਆਪਾਂ ਇਕੱਲਾ ਹੀ ਫਲ ਮੰਗੀਏ ਤੇ ਫਲ ਹੀ ਮਿਲਣਾ, ਇਕੱਲਾ ਹੋਰ ਵਸਤੂਆਂ ਤੋਂ ਵਾਂਝੇ ਰਹਿ ਜਾਣਾ। ਮਹਾਰਾਜ ਕਹਿਣ ਲੱਗੇ ਭਾਈ ਗੁਰੂ ਕੋਲੋਂ ਕਿਰਪਾ ਮੰਗੀ ਦੀ ਹੈ, ਮਾਇਆ ਨਹੀਂ ਮੰਗੀ ਦੀ। ਇਹ ਹੁਣ ਆਪਣੀ ਚਤਰਾਈ ਵਰਤਦੇ ਆ, ਕਹਿੰਦੇ ਮਹਾਰਾਜ ਮਾਇਆ ਨਾਲ ਸਭ ਕੁਝ ਹੋ ਜਾਂਦਾ, ਕਿਰਪਾ ਨਾਲ ਕੁਝ ਨਹੀਂ ਹੁੰਦਾ। ਬੇਅਕਲੀ ਹੋ ਗਈ ਨਾ। ਮਹਾਰਾਜ ਕਹਿੰਦੇ ਅੱਛਾ ਫਿਰ ਇੱਦਾਂ ਹੀ ਹੋਣਾ, ਦੱਸੋ ਕਿੰਨੀ ਮਾਇਆ ਚਾਹੀਦੀ ਹੈ। ਇਹ ਕਹਿੰਦੇ ਜੀ ਇੱਕ ਦਿਨ ਦਾ ਚੜਾਵਾ ਦੇ ਦਿਓ, ਚੜਾਵਾ। ਮਹਾਰਾਜ ਕਹਿੰਦੇ ਦੱਸੋ ਕਿੱਦਣ ਦਾ ਚਾਹੀਦਾ। ਕਹਿੰਦੇ ਜੀ ਸੰਗਰਾਂਦ ਵਾਲੇ ਦਿਨ ਦਾ ਦੇ ਦਿਓ, ਪਤਾ ਸੀ ਉਦਣ ਸੰਗਰਾਂਦ ਤੇ ਸੰਗਤ ਵੱਧ ਆਉਣੀ, ਸੰਗਤ ਵੱਧ ਆਏਗੀ, ਚੜਾਵਾ ਵੱਧ ਚੜੇ। ਮਹਾਰਾਜ ਕਹਿੰਦੇ ਅੱਛਾ ਚਲੋ ਤੁਹਾਡਾ ਹੀ ਰਿਹਾ ਭਾਈ, ਗੁਰੂ ਕੇ ਕੀਰਤਨੀ ਹੋ ਤੁਸੀਂ, ਸਾਰਾ ਚੜਾਵਾ ਤੁਹਾਡਾ। ਇਹ ਸੰਗਰਾਂਦ ਵਾਲੇ ਦਿਨ ਪਹਿਲਾਂ ਆ ਕੇ ਕੀਰਤਨ ਵੀ ਸ਼ੁਰੂ ਕਰ ਲਿਆ ਪਹਿਲਾਂ। ਗੁਰੂ ਨੇ ਐਸੀ ਕਲਾ ਵਰਤਾਈ, ਸੰਗਤ ਤੇ ਬਹੁਤ ਆਈ ਪਰ ਚੜਾਵਾ ਨਾ ਚੜਿਆ, ਨਾ ਗੁਰੂ ਨੂੰ ਚੜਿਆ ਤੇ ਨਾ ਕੀਰਤਨੀਆਂ ਨੂੰ ਚੜਿਆ। ਤੇ ਇਹਨਾਂ ਦੇ ਮਨ ਵਿੱਚ ਆ ਗਿਆ, ਨਾਲੇ ਕੀਰਤਨ ਕਰੀ ਜਾਂਦੇ ਨਾਲੇ ਸੋਚੀ ਜਾਂਦੇ, ਕਹਿੰਦੇ ਗੁਰੂ ਨੇ ਸੰਗਤਾਂ ਵੀ ਸਿਖਾ ਲਈਆਂ। ਪਰ ਬਾਣੀ ਕਹਿੰਦੀ ਸਤਿਗੁਰ ਪੁਰਖ ਅਗੰਮ ਹੈ ਨਿਰਵੈਰ ਨਿਰਾਲਾ, ਗੁਰੂ ਨਿਰਵੈਰ ਹੈ ਨਿਰਾਲਾ ਹੈ। ਆਪਾਂ ਗੁਰੂ ਨੂੰ ਆਪਣੇ ਵਰਗਾ ਸਮਝ ਲੈਂਦੇ ਹਾਂ।

ਬਾਣੀ ਕਹਿੰਦੀ ਸਤਿਗੁਰ ਪੁਰਖ ਅਗੰਮ ਹੈ ਨਿਰਵੈਰ ਨਿਰਾਲਾ। ਗੁਰੂ ਦਾ ਕਿਸੇ ਨਾਲ ਵੈਰ ਨਹੀਂ, ਉਹ ਨਿਰਾਲਾ ਹੀ ਆ। ਇਹ ਕਹਿੰਦੇ ਗੁਰੂ ਨੇ ਸੰਗਤਾਂ ਵੀ ਸਿਖਾ ਲਈਆਂ, ਅੱਜ ਚੜਾਵਾ ਹੀ ਨਹੀਂ ਚੜਿਆ। ਸ਼ਾਮਾਂ ਦਾ ਕੀਰਤਨ ਕੀਤਾ ਤੇ ਰੁੱਸ ਕੇ ਘਰ ਆ ਗਿਆ, ਰੁੱਸ ਕੇ ਗੁਰੂ ਨਾਲ ਰੁੱਸ ਗਿਆ। ਇੱਕ ਯਾਦ ਰੱਖਿਓ, ਦੁਨੀਆ ਨਾਲ ਰੁੱਸ ਜਾਓ ਸ਼ਾਇਦ ਬਚਾਅ ਹੋ ਜਾਏ, ਜੇ ਗੁਰੂ ਨਾਲ ਰੁੱਸ ਗਏ ਨਾ ਤੇ ਢੋਈ ਨਹੀਂ ਮਿਲਣੀ ਆਪਾਂ ਨੂੰ। ਗੁਰੂ ਫਿਰ ਵੀ ਬਖਸ਼ਦਾ, ਉਹ ਨਿਰਗੁਣਿਆਰੇ ਬਖਸ਼ਦਾ ਭਾਈ ਦੇ ਨਥਾਵੇਂ ਥਾਉ। ਉਹ ਨਿਰਗੁਣਿਆਰਿਆਂ ਨੂੰ ਵੀ ਬਖਸ਼ ਲੈਂਦਾ ਜਿਨ੍ਹਾਂ 'ਚ ਗੁਣ ਹੀ ਕੋਈ ਨਹੀਂ ਹੈ। ਇਹ ਰੁੱਸ ਕੇ ਚਲੇ ਗਏ, ਅੰਮ੍ਰਿਤ ਵੇਲਾ ਹੋਇਆ ਤੇ ਸ੍ਰੀ ਆਸਾ ਦੀ ਵਾਰ ਦਾ ਕੀਰਤਨ ਨਾ ਹੋਵੇ। ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਸਿੱਖੋ ਅੱਜ ਆਸਾ ਦੀ ਵਾਰ ਨਹੀਂ ਹੋ ਰਹੀ। ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਮਹਾਰਾਜ ਤੁਹਾਡੇ ਕੀਰਤਨੀਏ ਰੁੱਸ ਕੇ ਚਲੇ ਗਏ ਆ। ਮਹਾਰਾਜ ਕਹਿੰਦੇ, ਅੱਛਾ ਜਾਓ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਨੂੰ ਨਾਲ ਲੈ ਜਾਓ, ਨੰਗੇ ਪੈਰੀ ਜਾਓ, ਭਾਈ ਸੱਤਾ ਜੀ ਤੇ ਬਲਵੰਡ ਜੀ ਨੂੰ ਮਨਾ ਕੇ ਲਿਆਓ, ਗੁਰੂ ਕੇ ਕੀਰਤਨੀਏ ਹੈ ਉਹ। ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਗਏ, ਦਰਵਾਜ਼ੇ ਖੜਕਾਏ, ਇਹਨਾਂ ਨੇ ਕੁੰਡਾ ਹੀ ਨਾ ਖੋਲਿਆ। ਜਦੋਂ ਵਾਪਸ ਆਏ ਮਹਾਰਾਜ ਕਹਿੰਦੇ, ਆ ਗਏ? ਕਹਿੰਦੇ, ਮਹਾਰਾਜ ਜੀ ਉਹ ਤੇ ਕੁੰਡਾ ਹੀ ਨਹੀਂ ਖੋਲਦੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਨੰਗੇ ਪੈਰੀ ਆਪ ਗਏ। ਵੇਖੋ ਕੀਰਤਨੀਆਂ ਦਾ ਸਤਿਕਾਰ। ਅੱਜ ਸਮਾਂ ਐਸਾ ਸਾਡਾ, ਕੋਈ ਨਿਆਣਾ ਕੀਰਤਨੀਆਂ ਬਣ ਕੇ ਰਾਜੀ ਨਹੀਂ, ਕੋਈ ਪਾਠੀ ਸਿੰਘ ਬਣ ਕੇ ਰਾਜੀ ਨਹੀਂ ਹੈ। ਮਹਾਰਾਜ ਜੀ ਆਪ ਨੰਗੇ ਪੈਰੀ ਗਏ ਗੁਰੂ ਕੇ ਕੀਰਤਨੀਆਂ ਨੂੰ ਮਨਾਉਣ ਵਾਸਤੇ। ਇਹਨਾਂ ਨੇ ਕੁੰਡਾ ਤੇ ਖੋਲ ਲਿਆ, ਪਰ ਹੰਕਾਰ ਦਾ ਪਾਰਾ ਵੱਧ ਗਿਆ। ਉਹ ਸਿਆਣੇ ਕਹਿੰਦੇ ਆ ਨਾ, ਰੱਬ ਨਾ ਘਸੁੰਨ ਮਾਰਦਾ ਨਾ ਲੱਤ ਮਾਰਦਾ, ਜਦੋਂ ਮਾਰਦਾ ਬੰਦੇ ਦੀ ਮੱਤ ਮਾਰਦਾ। ਜਦੋਂ ਮੱਤ ਵੱਜ ਜਾਂਦੀ ਫਿਰ ਗੁਰੂ ਨਾਲ ਵੀ ਆਡੇ ਪਾਏ ਲੈਂਦਾ ਹੈ। ਇਹਨਾਂ ਨੇ ਕੁੰਡਾ ਤੇ ਖੋਲ ਲਿਆ, ਆਪ ਮੰਜਿਆ ਤੇ ਬੈਠੇ ਆ। ਗੁਰੂ ਅਰਜਨ ਦੇਵ ਮਹਾਰਾਜ ਹੱਥ ਜੋੜ ਕੇ ਇਹਨਾਂ ਸਾਹਮਣੇ ਖੜੇ ਆ, ਵੇਖੋ ਹੈ ਸਭ ਗੁਰੂ ਕਿਹਾ। ਕਹਿਣ ਲੱਗੇ, ਸੱਤਾ ਜੀ ਬਲਵੰਡ ਜੀ ਚਲੋ, ਸੰਗਤਾਂ ਉਡੀਕਦੀਆਂ, ਕੀਰਤਨ ਕਰੋ ਜਾ ਕੇ। ਇਹ ਕਹਿੰਦੇ, ਜਾਓ ਜਾਓ, ਕਿਹੜੀਆਂ ਸੰਗਤਾਂ? ਸੰਗਤਾਂ ਵੀ ਤੁਹਾਡੀਆਂ ਸਿਖਾਈਆਂ ਹੋਈਆਂ ਆ। ਗੁਰੂ ਅਰਜਨ ਦੇਵ ਮਹਾਰਾਜ ਨਿਮਰਤਾ ਦੇ ਪੁੰਜ ਕਹਿੰਦੇ ਆ ਸਤਿਗੁਰਾਂ ਨੂੰ। ਮਹਾਰਾਜ ਜੀ ਨੇ ਹੱਥ ਜੋੜੇ, ਕਹਿੰਦੇ ਅੱਛਾ ਚਲੋ, ਸਾਡੇ ਨਾਲ ਨਾਰਾਜ਼ਗੀ ਹੋ ਸਕਦੀ ਆ, ਸੰਗਤਾਂ ਨਾਲ ਨਾਰਾਜ਼ਗੀ ਹੋ ਸਕਦੀ ਆ, ਉਹ ਭਾਈ ਗੁਰੂ ਨਾਨਕ ਦੀ ਬਾਣੀ ਨਾਲ ਕਾਹਦੀ ਨਾਰਾਜ਼ਗੀ ਆ? ਇਹ ਹੰਕਾਰੇ ਹੋਏ ਕਹਿੰਦੇ, ਜਾਓ ਜਾਓ, ਕਿਹੜੇ ਗੁਰੂ ਨਾਨਕ ਦੀ ਗੱਲ ਕਰਦੇ ਹੋ? ਜੇ ਗੁਰੂ ਨਾਨਕ ਦੇ ਨਾਲ ਸਾਡਾ ਭਰਾ ਮਰਾਸੀ ਮਰਦਾਨਾ ਨਾ ਨਾ ਹੁੰਦਾ, ਗੁਰੂ ਨਾਨਕ ਨੂੰ ਕਿਹਨੇ ਪੁੱਛਣਾ ਸੀ? ਹੰਕਾਰ ਦੇ ਵਿੱਚ ਬਚਨ ਬੋਲਦੇ ਗੁਰੂ ਅਰਜਨ ਦੇਵ ਮਹਾਰਾਜ ਤੱਤ ਵਿੱਚ ਆ ਗਏ, ਕ੍ਰੋਧ ਹੋਏ। ਕਹਿਣ ਲੱਗੇ, ਉਹ ਸਾਨੂੰ ਜੋ ਕਹਿਣਾ ਸੀ ਕਹਿ ਲੈਂਦੇ, ਸੰਗਤਾਂ ਨੂੰ ਜੋ ਕਹਿਣਾ ਸੀ ਕਹਿ ਲੈਂਦੇ, ਉਹ ਗੁਰੂ ਨਾਨਕ ਨਿਰੰਕਾਰ ਦੀ ਨਿੰਦਿਆ ਕੀਤੀ ਹੈ। ਕੋੜੀਓ, ਤੁਸੀਂ ਫਿੱਟ ਗਏ ਹੋ ਗੁਰੂ ਘਰ ਦਾ ਧਾਰ ਖਾ ਖਾ ਕੇ। ਜਾਓ, ਕੋੜ ਹੋ ਜਾਣਾ, ਰਸਨਾ 'ਚ ਪੈ ਜਾਣੇ ਆ ਕੀੜੇ, ਜਿਹੜੀ ਰਸਨਾ ਨਾਲ ਗੁਰੂ ਦੀ ਨਿੰਦਿਆ ਕੀਤੀ ਹੈ ਗੁਰੂ ਨਾਨਕ ਸਾਹਿਬ ਜੀ ਦੀ। ਇਹ ਵਚਨ ਨਾਲ ਕੀਤਾ, ਕਹਿੰਦੇ ਜਿਹੜਾ ਬਖਸ਼ਾਉਣ ਲਿਆਏਗਾ ਉਹਦਾ ਮੂੰਹ ਕਾਲਾ ਕਰਕੇ, ਛਿੱਤਰਾਂ ਦਾ ਪਾ ਕੇ ਗਲੇ 'ਚ ਹਾਰ, ਖੋਤੇ 'ਤੇ ਬਹਾ ਕੇ ਸਾਰੇ ਅੰਮ੍ਰਿਤਸਰ ਸ਼ਹਿਰ ਦਾ ਗੇੜਾ ਦਵਾਵਾਂਗੇ। ਇਹਨਾਂ ਵਚਨ ਕਰਕੇ ਮਹਾਰਾਜ ਜੀ ਆ ਗਏ। ਹੁਣ ਇਹਨਾਂ ਨੂੰ ਮਾਣ ਸੀ ਵੀ ਸਾਨੂੰ ਕੀਰਤਨ ਆਉਂਦਾ, ਬਸ ਆਹ ਮਾਣ ਲੈ ਬੈਂਦਾ ਬੰਦੇ ਨੇ। ਮਾਣ ਨਾ ਕਰੇ ਵੀ ਮੈਨੂੰ ਆਉਂਦਾ, ਇਹ ਕਵੇ ਮਹਾਰਾਜ ਤੁਸੀਂ ਕਰਾ ਲੈਂਦੇ ਹੋ ਤਾਂ ਮੇਰੇ ਕੋਲ ਹੁੰਦਾ ਹੈ। ਇੱਥੇ ਵੱਡੇ ਵੱਡੇ ਖੱਬੀ ਖਾਂ ਡਿੱਗ ਪੈਂਦੇ ਆ, ਉੱਚਾ ਚੜ੍ਹਾ ਸੋ

ਆਪਾਂ ਰੋਜ਼ ਅਰਦਾਸ ਵਿੱਚ ਉਹਨਾਂ ਗੁਰਮੁਖਾਂ ਨੇਮੀਆਂ ਦਾ ਮੇਲ ਮੰਗਦੇ ਹਾਂ ਜਿਨ੍ਹਾਂ ਨੂੰ ਮਿਲ ਕੇ ਰੱਬ ਚੇਤੇ ਆਵੇ। ਹੁਣ ਸੰਗਤਾਂ ਨੂੰ ਪਤਾ ਲੱਗ ਗਿਆ ਵੀ ਇਹ ਗੁਰੂ ਨਾਨਕ ਦੇ ਦਰੋਂ ਘਰੋਂ ਧੱਕੇ ਹੋਏ ਆ। ਇਹ ਘਰ ਘਰ ਵਾਜਾ ਲੈ ਕੇ ਜਾਂਦੇ ਆ, ਕੀਰਤਨ ਸੁਣਾਉਂਦੇ, ਪਰ ਕੋਈ ਨਹੀਂ ਸੁਣਦਾ। ਸਾਰੇ ਕਹਿੰਦੇ ਉਹ ਗੁਰੂ ਅਰਜਨ ਦੇਵ ਮਹਾਰਾਜ ਦੇ ਘਰੋਂ ਧੱਕੇ ਹੋਏ ਆ, ਇਹਨਾਂ ਨੂੰ ਮੱਥੇ ਨਾ ਲਾਇਓ ਕੋਈ। ਅੱਗੇ ਲੋਕ ਸੱਤ ਕਰਤਾਰ ਬੁਲਾਉਂਦੇ ਸੀ, ਹੁਣ ਜਿੱਧਰ ਦੀ ਜਾਂਦੇ ਆ ਭਾਈ ਸੱਤਾ ਜੀ ਬਲਵੰਡ ਜੀ, ਲੋਕੀ ਮੂੰਹ ਫੇਰ ਲੈਂਦੇ ਆ ਇਹਨਾਂ ਦੇ ਮੱਥੇ ਨਾ ਲੱਗਿਓ, ਇਹ ਗੁਰੂ ਦੇ ਨਹੀਂ ਬਣੇ। ਹੁਣ ਜਮ੍ਹਾਂ ਕੀਤੀ ਪੂੰਜੀ ਕਿੰਨਾ ਕੁ ਚਿਰ ਰਹਿ ਜਾਏਗੀ? ਹੌਲੀ ਹੌਲੀ ਗੁਰੂ ਦਾ ਵਜਨ ਫੜਨਾ ਸ਼ੁਰੂ ਹੋ ਗਿਆ। ਮਹਾਰਾਜ ਨੇ ਵਜਨ ਕੀਤਾ ਸੀ ਤੁਸੀਂ ਫਿੱਟ ਗਏ ਹੋ ਕੋੜੀਓ, ਹੁਣ ਸਰੀਰ ਤੇ ਕੋੜ ਹੋਣਾ ਸ਼ੁਰੂ ਹੋ ਗਿਆ, ਸਰੀਰ ਗੰਢ ਲੱਗ ਪਿਆ, ਫਟ ਗਿਆ ਸਰੀਰ, ਲਹੂ ਤੇ ਪਾਕ ਇਕੱਠੀ ਵਗਣ ਲੱਗ ਪਈ। 18 ਤਰ੍ਹਾਂ ਦਾ ਕੋੜ ਹੁੰਦਾ ਹੈ, ਵਿਦਵਾਨ ਮੰਨਦੇ ਆ। ਆ ਜਿਹੜੀ ਫੁਲਵੈਰੀ ਹੋ ਜਾਂਦੀ ਨਾ, ਇਹ ਵੀ ਇੱਕ ਕੋੜ ਦਾ ਹੀ ਰੂਪ ਹੈ। ਕੋੜ ਹੋ ਗਿਆ ਤੇ ਰਸਨਾ ਚ ਕੀੜੇ ਪੈ ਗਏ, ਕੋਈ ਮੱਥੇ ਨਹੀਂ ਲਾਉਂਦਾ। ਇਹ ਹੁਣ ਬੈਠੇ ਵਿਚਾਰ ਕਰਦੇ ਆ, ਕਹਿੰਦੇ ਕਿੱਦਾਂ ਬਖਸ਼ੇ ਜਾਵਾਂਗੇ, ਕੌਣ ਹੈ ਜਿਹੜਾ ਸਾਡੇ ਲਈ ਮੂੰਹ ਕਾਲਾ ਕਰਾ ਲਿਆ। ਮਹਾਰਾਜ ਨੇ ਵਜਨ ਕੀਤਾ ਸੀ ਜਿਹੜਾ ਬਖਸ਼ਾਉਣ ਲਿਆਏਗਾ ਉਹਦਾ ਮੂੰਹ ਕਾਲਾ ਕਰਕੇ ਖੋਤੇ ਤੇ ਪਾਵਾਂਗੇ, ਛਿੱਤਰਾਂ ਦਾ ਪਾਵਾਂਗੇ ਗਲ ਚ ਹਾਰ, ਅੰਮ੍ਰਿਤਸਰ ਸ਼ਹਿਰ ਦਾ ਗੇੜਾ ਦੇਵਾਂਗੇ। ਕਹਿੰਦੇ ਕੌਣ ਹੈ ਜਿਹੜਾ ਸਾਡੇ ਲਈ ਮੂੰਹ ਕਾਲਾ ਕਰਾ ਲਿਆ? ਹੁਣ ਇੱਕ ਯਾਦ ਰੱਖਿਓ, ਜਿਹੜਾ ਸਾਧੂ ਹੈ ਨਾ, ਸਾਧੂ ਬੰਦਗੀ ਕਰਨ ਵਾਲਾ, ਨਾਮ ਜਪਣ ਵਾਲਾ, ਉਹੀ ਏਡੀ ਜੁਰਤ ਰੱਖਦਾ ਕਿਸੇ ਦਾ ਪਾਪ ਆਪਣੇ ਸਿਰ ਲੈ ਲੈਂਦਾ ਆ। ਰੱਬ ਦਾ ਪਿਆਰਾ ਹਰੀ ਦੇ ਸੰਤ ਐਵੇਂ ਥੋੜੋ ਬਾਣੀ ਦੇ ਵਿੱਚ ਲਿਖਿਆ, ਕਬੀਰ ਸੇਵਾ ਕੋ ਦੋਏ ਭਲੇ, ਏਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ। ਪੜਿਓ ਪਿਆਰ ਦੇ ਵਿੱਚ ਸਾਰੇ ਜਾਣੇ, ਗੱਜ ਕੇ ਬੋਲਿਆ ਕਰੋ ਭਾਈ, ਸੰਗਿਆ ਨਾ ਕਰੋ, ਇੱਥੇ ਦਾ ਗਾਇਆ ਦਰਗਾਹ 'ਚ ਫਲ ਮਿਲਣਾ ਆਪਾਂ ਨੂੰ। ਜੇ ਹੁਣ ਨਾ ਨਾ ਗਾ ਸਕੇ ਫਿਰ ਦਰਗਾਹ 'ਚ ਰੋਣਾ ਹੀ ਹੈ। ਕਬੀਰ ਜਮ ਕਾ ਠੀਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ। ਜਮਾਂ ਦੀ ਲਾਠੀ ਬੜੀ ਭੈੜੀ ਆ, ਕਹਿੰਦੇ ਸਹੀ ਨਹੀਂ ਜਾਂਦੀ ਜਦੋਂ ਮਾਰ ਪੈਂਦੀ ਹੈ।

ਰੱਬ ਦੇ ਪਿਆਰੇ ਹਰੀ ਦੇ ਸੰਤ ਇਹ ਮੁਕਤੀ ਦੇ ਮਾਫ ਕਰਿਓ ਨਾਮ ਜਪਾਉਂਦੇ ਆ ਤੇ ਮੁਕਤੀ ਰਾਮ ਦਿੰਦਾ ਸੰਤ ਨਾਮ ਇਹ ਹੁਣ ਜਾਣਦੇ ਸੀ ਕਹਿੰਦੇ ਲਾਹੌਰ ਦੇ ਰਹਿਣ ਵਾਲੇ ਨੇ ਭਾਈ ਲੱਦਾ ਜੀ ਬ੍ਰਹਮ ਗਿਆਨੀ ਪਰਉਪਕਾਰੀ ਇਹ ਦੋਵੇਂ ਭਰਾ ਹੁਣ ਤਨ ਤੇ ਕੋੜ ਹੋਇਆ ਰਸਨਾ ਚ ਕੀੜੇ ਪੈ ਗਏ ਸਰੀਰ ਚੋਰਿਆ ਇਹ ਲਾਹੌਰ ਪਹੁੰਚਿਆ ਭਾਈ ਲੱਦੇ ਦੇ ਘਰ ਭਾਈ ਲੱਦਾ ਜੀ ਬ੍ਰਹਮ ਗਿਆਨੀ ਸੀ ਪਰਉਪਕਾਰੀ ਸੀ ਪਰਉਪਕਾਰੀ ਉਹਨੂੰ ਕਹਿੰਦੇ ਆ ਜਿਹੜਾ ਪਰਾਇਆਂ ਵਾਸਤੇ ਵੱਡਾ ਕੰਮ ਕਰ ਦੇਵੇ ਪਰਾਇਆਂ ਵਾਸਤੇ ਇਹਨਾਂ ਨੇ ਜਾ ਕੇ ਕੁੰਡਾ ਖੜਕਾਇਆ ਭਾਈ ਲੱਦਾ ਜੀ ਨੇ ਪੁੱਛਿਆ ਭਾਈ ਕੌਣ ਹੋ ਕਹਿੰਦੇ ਜੀ ਗੁਰੂ ਘਰੋਂ ਧੱਕੇ ਹੋਏ ਆ ਕਹਿੰਦੇ ਜਿਹਨਾਂ ਨੂੰ ਗੁਰੂ ਘਰੋਂ ਧੱਕ ਦਿੱਤਾ ਫਿਰ ਉਹ ਮੇਰੇ ਕੋਲ ਕੀ ਲੈਣ ਆਇਆ ਕਹਿੰਦੇ ਮਹਾਰਾਜ ਕੋਈ ਸਮਾਂ ਸੀ ਅਸੀਂ ਗੁਰੂ ਰਾਮਦਾਸ ਮਹਾਰਾਜ ਦੇ ਕੀਰਤਨੀਏ ਸੀ ਸੱਤਾ ਤੇ ਬਲਵੰਡ ਸਾਡਾ ਨਾਮ ਹੈ ਕਹਿੰਦੇ ਸੱਤਾ ਜੀ ਬਲਵੰਡ ਜੀ ਤੁਸੀਂ ਤੇ ਕੀਰਤਨ ਬੜਾ ਸੋਹਣਾ ਕਰਦੇ ਸੀ ਗੁਰੂ ਘਰੋਂ ਧੱਕੇ ਕਿੱਦਾਂ ਗਏ ਫਿਰ ਸਾਰਾ ਕੁਝ ਹੋਇਆ ਬੀਤਿਆ ਦੱਸਤਾ ਕਹਿੰਦੇ ਅਸੀਂ ਮਾਇਆ ਦੇ ਲਾਲਚੀ ਹੋ ਗਏ ਗੁਰੂ ਘਰ ਨਾਲ ਮੱਥਾ ਲਾ ਲਿਆ ਇੱਥੇ ਬਸ ਨਹੀਂ ਗੁਰੂ ਨਾਨਕ ਦੀ ਨਿੰਦਿਆ ਕਰਦੀ ਗੁਰੂ ਅਰਜਨ ਦੇਵ ਮਹਾਰਾਜ ਦੇ ਸਾਹਮਣੇ ਮਹਾਰਾ ਹੱਥ ਜੋੜ ਕੇ ਸਾਨੂੰ ਮਨਾਉਂਦੇ ਰਹੇ ਪਰ ਸਾਡਾ ਪਾਪ ਹੰਕਾਰ ਸਿਰੇ ਚੜ ਗਿਆ ਅਸੀਂ ਗੁਰੂ ਅਰਜਨ ਦੇਵ ਮਹਾਰਾਜ ਨੂੰ ਬਹਿਣ ਨੂੰ ਬਣਾ ਆਖਿਆ ਤੇ ਗੁਰੂ ਨਾਨਕ ਸਾਹਿਬ ਦੀ ਨਿੰਦਿਆ ਕਰਦੀ ਗੁਰੂ ਅਰਜਨ ਦੇਵ ਮਹਾਰਾਜ ਨੇ ਵਚਨ ਛੱਡਤਾ ਕੋੜੀ ਹੋ ਜਾਓਗੇ ਰਸਨਾ 'ਚ ਕੀੜੇ ਪੈ ਜਾਣਗੇ ਕਹਿੰਦੇ ਕੋਈ ਰਾਹ ਵੀ ਛੱਡਿਆ ਮਹਾਰਾਜ ਨੇ ਕਹਿੰਦੇ ਮਹਾਰਾਜ ਭਾਈ ਲੱਦਾ ਜੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸੀ ਜਿਹੜਾ ਤੁਹਾਨੂੰ ਬਖਸ਼ਾਉਣ ਲਿਆਏਗਾ ਉਹਦਾ ਮੂੰਹ ਕਾਲਾ ਕਰਾਂਗੇ ਛਿੱਤਰਾਂ ਦਾ ਗਲ ਝਾਰ ਪਾਵਾਂਗੇ ਤੇ ਖੋਤੇ ਤੇ ਭਾ ਕੇ ਅੰਮ੍ਰਿਤਸਰ ਸ਼ਹਿਰ ਦਾ ਗੇੜਾ ਦਵਾਵਾਂਗੇ ਐ ਭਾਈ ਲੱਦਾ ਜੀ ਹੁਣ ਕਿਰਪਾ ਕਰੋ ਤੁਸੀਂ ਹੀ ਹੋ ਸਾਨੂੰ ਮਿਲਾਉਣ ਵਾਸਤੇ ਹੋਰ ਨਹੀਂ ਸਾਨੂੰ ਕੋਈ ਮਿਲਾ ਸਕਦਾ

ਦੀ ਕਿਰਪਾ ਕਰੋ, ਪਰਉਪਕਾਰੀ ਮਹਾਂਪੁਰਖੋ ਸਾਡਾ ਭਲਾ ਕਰਾ ਦਿਓ, ਸਾਨੂੰ ਵਿਛੜਿਆਂ ਨੂੰ ਮਿਲਾ ਦਿਓ ਗੁਰੂ ਦੇ ਨਾਲ। ਇਤਿਹਾਸਕਾਰ ਕਹਿੰਦੇ ਮਹਾਰਾਜ ਭਾਈ ਲੱਦਾ ਜੀ ਨੇ ਅੰਦਰੋਂ ਹੀ ਮੁੱਖ ਕਾਲਾ ਕਰ ਲਿਆ, ਜਿੱਥੇ ਦੀਵਾ ਬਾਲਦੇ ਹੁੰਦੇ ਸੀ ਦਵਾਖਰਾ ਉਹਨੂੰ ਕਹਿੰਦੇ ਸੀ, ਆਲਾ ਜਿਹਾ ਬਣਿਆ ਹੁੰਦਾ ਸੀ, ਉਹ 'ਚ ਦੀਵਾ ਬਾਲਦੇ ਹੁੰਦੇ ਸੀ, ਕੰਧਾਂ 'ਚ ਬਣੇ ਹੁੰਦੇ ਸੀ ਪੁਰਾਣੇ ਘਰਾਂ 'ਚ, ਅਤੇ ਉਹ ਫਿਰ ਦੀਵੇ ਦੀ ਲਾਟ ਦੇ ਨਾਲ ਜਿਹੜੀ ਕਾਲੋ ਸੀ ਉੱਤੇ ਲੱਗਦੀ ਰਹਿੰਦੀ ਸੀ। ਸੁਣੋ, ਪਰਉਪਕਾਰੀ ਮਹਾਂਪੁਰਖਾਂ ਨੇ ਅੰਦਰੋਂ ਹੀ ਆਪਣਾ ਮੂੰਹ ਕਾਲਾ ਕਰ ਲਿਆ, ਅੰਦਰੋਂ ਹੀ ਛਿੱਤਰਾਂ ਦਾ ਇੱਕ ਹਾਰ ਬਣਾ ਕੇ ਗਲ 'ਚ ਪਾ ਲਿਆ, ਕੁੰਡਾ ਖੋਲਿਆ, ਭਾਈ ਸੱਤਾ ਜੀ ਅਤੇ ਬਲਵੰਡ ਜੀ ਨੂੰ ਅੰਦਰ ਨਹੀਂ ਵਾੜਿਆ, ਕਹਿੰਦੇ ਚਲੋ ਤੁਹਾਨੂੰ ਬਖਸ਼ਾਈਏ ਫਿਰ। ਅਤੇ ਲਾਹੌਰ ਸ਼ਹਿਰ ਦੇ ਵਿੱਚੋਂ ਇੱਕ ਖੋਤਾ ਖਰੀਦ ਲਿਆ, ਖੋਤੇ 'ਤੇ ਬਹਿ ਗਏ, ਆਪ ਇੱਕ ਢੋਲ ਵਾਲਾ ਕਰ ਲਿਆ, ਮੋਹਰੇ ਮੋਹਰੇ ਢੋਲ ਵੱਜਦਾ, ਖੋਤੇ 'ਤੇ ਬੈਠੇ ਨੇ ਭਾਈ ਲੱਦਾ ਜੀ ਪਰਉਪਕਾਰੀ ਬ੍ਰਹਮ ਗਿਆਨੀ ਮਹਾਂਪੁਰਖ, ਅਤੇ ਸੱਜੇ ਖੱਬੇ ਭਾਈ ਸੱਤਾ ਅਤੇ ਬਲਵੰਡ ਜੀ ਆ, ਪਿੱਛੇ ਲੋਕਾਂ ਦਾ ਹਜੂਮ ਤਮਾਸ਼ਬੀਨ ਤੁਰੇ ਹੋਏ ਆ, ਵੇਖ ਵੇਖ ਕੇ ਹੱਸੀ ਜਾਂਦੇ, ਜਿਨ੍ਹਾਂ ਨੂੰ ਪਤਾ ਹੀ ਕੁਝ ਨਹੀਂ ਹੈ। ਕਈ ਵਾਰੀ ਕਿਸੇ ਦੇ ਹਾਲਾਤਾਂ 'ਤੇ ਆਪਾਂ ਹੱਸ ਪੈਂਦੇ ਹਾਂ, ਪਰ ਪਰਖਦੇ ਨਹੀਂ, ਸਮਝਦੇ ਨਹੀਂ ਵੀ ਇਹ ਕਿਉਂ ਹੈ ਇੱਦਾਂ। ਅਤੇ ਦੁਨੀਆ ਪਿੱਛੇ ਪਿੱਛੇ ਹੈ, ਭਾਈ ਲੱਦਾ ਜੀ ਮੁੱਖ ਕਾਲਾ ਹੈ, ਗਲ ਵਿੱਚ ਛਿੱਤਰਾਂ ਦਾ ਹਾਰ ਪਾਇਆ, ਖੋਤੇ 'ਤੇ ਬੈਠੇ ਆ, ਢੋਲ ਵੱਜਦਾ, ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਨੂੰ ਜਾ ਰਹੇ ਆ, ਅਤੇ ਬੇਨਤੀਆਂ ਕੀ ਕਰ ਰਹੇ ਆ। ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ, ਮਾਇਆ ਮੋਹ ਭਰਮ ਭੈ ਭੂਲੇ ਸੁਤਦਾਰਾ ਸਿਉ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ, ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ। ਪਿਆਰ ਵਿੱਚ ਬੇਨਤੀਆਂ ਕਰ ਰਹੇ ਮਹਾਰਾਜ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਸ ਮੇਰ ਉਪਾਵੋ।

ਬੇਨਤੀਆਂ ਕਰਦੇ ਜਦੋਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਦਾਖਲ ਹੋਏ ਮਹਾਰਾਜ ਦੇ ਕੰਨਾਂ ਵਿੱਚ ਢੋਲ ਵੱਜਣ ਦੀ ਆਵਾਜ਼ ਪਈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕੋਲ ਖੜੇ ਸਿੱਖ ਕਹਿੰਦੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਭਾਈ ਆ ਢੋਲ ਕਿਉਂ ਵੱਜਦਾ? ਕਹਿੰਦੇ ਮਹਾਰਾਜ ਤੁਹਾਡਾ ਪਿਆਰਾ ਸਿੱਖ ਭਾਈ ਲੱਦਾ ਆ ਰਿਹਾ ਆ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਉਹ ਲੱਦਾ ਤੇ ਅੱਗੇ ਵੀ ਬੜੀ ਵਾਰੀ ਆਇਆ, ਏਦਾਂ ਕਦੇ ਢੋਲ ਨਹੀਂ ਵੱਜਿਆ। ਤੇ ਜਿਹਨਾਂ ਸਿੱਖਾਂ ਨੇ ਦਰਸ਼ਨ ਕੀਤੇ ਸੀ ਅੱਖਾਂ 'ਚ ਹੰਝੂ ਆ ਗਏ। ਕਹਿੰਦੇ ਪਾਤਸ਼ਾਹ ਜਿੱਦਾਂ ਭਾਈ ਲੱਦਾ ਅੱਜ ਆ ਰਿਹਾ ਏਦਾਂ ਕਦੇ ਵੀ ਨਹੀਂ ਆਇਆ। ਮਹਾਰਾਜ ਤੇ ਜਾਣੀ ਜਾਣ ਸੀ, ਫਿਰ ਵੀ ਪੁੱਛਦੇ ਆ ਸਿੱਖਾਂ ਨੂੰ। ਮਹਾਰਾਜ ਕਹਿੰਦੇ ਉਹ ਅੱਜ ਕਿੱਦਾਂ ਆ ਰਿਹਾ? ਕਹਿੰਦਾ ਪਾਤਸ਼ਾਹ ਖੋਤੇ ਤੇ ਬੈਠਾ ਆ, ਮੂੰਹ ਕਾਲਾ ਕੀਤਾ ਆ, ਛਿੱਤਰਾਂ ਦਾ ਗਲ ਜਹਾਰ ਪਾਇਆ, ਭਾਈ ਸੱਤੇ ਤੇ ਬਲਵੰਡੇ ਨੂੰ ਬਖਸ਼ਾਉਣ ਆ ਰਹੇ ਆ। ਜਦੋਂ ਆਹ ਗੱਲ ਸੁਣੀ ਇੱਕ ਚੇਤੇ ਰੱਖਿਓ, ਰੱਬ ਕਦੇ ਵੀ ਆਪਣੇ ਸੰਤਾਂ ਦੀ ਨਿੰਦਿਆ ਨਹੀਂ ਚੱਲ ਸਕਦਾ। ਸਭ ਤੋਂ ਵੱਧ ਪਿਆਰ ਰੱਬ ਆਪਣੇ ਸੰਤਾਂ ਨੂੰ ਕਰਦਾ ਆ, ਪਿਆਰਿਆਂ ਨੂੰ ਕਰਦਾ ਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਆਸਣ ਤੋਂ ਫਟਾਫਟ ਉੱਠੇ, ਨੰਗੇ ਪੈਰੀ ਭੱਜ ਪਏ। ਭਜੇ ਗਏ ਭਾਈ ਲੱਦੇ ਦੇ ਕੋਲ ਜਾ ਕੇ ਖੜ ਗਏ। ਅੱਜ ਭਾਈ ਲੱਦੇ ਦਾ ਪਿਆਰ ਵੇਖ ਕੇ ਗੁਰੂ ਅਰਜਨ ਦੇਵ ਮਹਾਰਾਜ ਦੀਆਂ ਅੱਖਾਂ 'ਚ ਪਾਣੀ ਆਇਆ। ਮਹਾਰਾਜ ਨੇ ਆਪਣੇ ਹਜ਼ੂਰੀਏ ਨਾਲ ਮੁੱਖ ਸਾਫ਼ ਕਰਦੇ ਆ ਨਾ, ਕਹਿੰਦੇ ਲੱਦਾ ਜੀ ਤੁਹਾਨੂੰ ਆਹ ਕੁਝ ਕਰਨ ਦੀ ਲੋੜ ਨਹੀਂ ਸੀ, ਤੂੰ ਤੇ ਤੁਸੀਂ ਤੇ ਸੁਨੇਹਾ ਭੇਜ ਦਿੰਦੇ, ਇਹਨਾਂ ਨੂੰ ਬਖਸ਼ ਦੇਣਾ ਸੀ। ਪੜ੍ਹਦੇ ਆ ਨਾ ਬਾਣੀ ਦੀ ਪੰਕਤੀ, ਜਿਨੀ ਨਾਮ ਤੇ ਆਇਆ ਗਏ ਮਸਕਤ, ਨਾਨਕ ਤੇ ਮੁੱਖ ਕੇਤੀ ਛੁੱਟੀ। ਕਹਿੰਦੇ ਨਾਮ ਜਪਣ ਵਾਲੇ ਆਪ ਤੇ ਤਰਦੇ ਆ, ਕਰੋੜਾਂ ਨੂੰ ਨਾਲ ਲੈ ਕੇ ਜਾਂਦੇ ਆ ਤਾਰ ਕੇ।

ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਹਜ਼ੂਰੀ ਨਾਲ ਭਾਈ ਲੱਦੇ ਦਾ ਮੁੱਖ ਸਾਹਿਬ ਕਹਿੰਦੇ, ਲੱਦਾ ਤੁਹਾਨੂੰ ਆਹ ਕੁਝ ਕਰਨ ਦੀ ਲੋੜ ਨਹੀਂ ਸੀ, ਤੁਸੀਂ ਤੇ ਸੁਨੇਹਾ ਭੇਜ ਦਿੰਦੇ, ਇਹਨਾਂ ਨੂੰ ਬਖਸ਼ ਦੇਣਾ ਸੀ। ਕਹਿੰਦੇ ਮਹਾਰਾਜ ਤੁਹਾਡਾ ਬਚਨ ਤਿੰਨ ਕਾਲ ਸੱਤ ਹੈ, ਜੇ ਇੱਥੇ ਇਹਨਾਂ ਨਾ ਮੁੱਖ ਕਾਲਾ ਕਰਦਾ ਦਰਗਾਹ ਚ ਹੋ ਜਾਂਦਾ ਸੀ। ਮਹਾਰਾਜ ਇਹਨਾਂ ਦਾ ਵਿਚੋਲਾ ਬਣ ਕੇ ਆਇਆ, ਕਿਰਪਾ ਕਰੋ, ਬੱਚੇ ਤੇ ਤੇਰੇ ਹੀ ਆ, ਗਲਤੀਆਂ ਹੋ ਜਾਂਦੀਆਂ ਆ, ਬੱਚੇ ਮਾਵਾਂ ਚੁੱਕਦੀਆਂ ਨਾ ਤੇ ਮਾਵਾਂ ਦੇ ਵਾਲ ਵੀ ਪੁੱਟ ਦਿੰਦੇ ਆ ਬੱਚੇ, ਪਰ ਸਾਰਾ ਕੁਝ ਭੁੱਲ ਜਾਂਦੀ ਹੈ ਮਾਂ। ਰਾਮਈਆ ਹੋਂ ਬਾਰਕ ਤੇਰਾ ਕਾਹੇ ਨਾ ਖੰਡਸ ਅਵਗੁਣ ਮੇਰਾ। ਬੱਚੇ ਗੰਦਗੀ ਮਾਵਾਂ ਦੇ ਕੱਪੜਿਆਂ ਨੂੰ ਲਪੇੜ ਦਿੰਦੇ ਆ ਗੰਦਗੀ ਦੇ ਨਾਲ, ਮਾਂ ਰੋਟੀ ਖਾਂਦੀ ਹੋਵੇ ਫਿਰ ਵੇਸਟਾ ਕਰ ਦੇਣ, ਪਰ ਮਾਂ ਕਦੇ ਨਹੀਂ ਬੱਚੇ ਦੇ ਪਾਪ ਨਹੀਂ ਉਹ ਤੱਕਦੀ, ਇਹ ਨਹੀਂ ਵੇਖਦੀ ਵੀ ਇਹਨੇ ਗੰਦ ਪਾਇਆ ਗਲਤੀ ਕੀਤੀ ਹੈ, ਨਹੀਂ, ਮਾਂ ਫਿਰ ਉਹਨੂੰ ਬਖਸ਼ ਦਿੰਦੀ ਆ। ਤੇ ਗੁਰੂ ਵੀ ਏਦਾਂ ਹੀ ਆ ਭਾਈ, ਗੁਰੂ ਵੀ ਬਖਸ਼ ਦਿੰਦਾ ਆ, ਬਸ ਸਿੱਖ ਆਣ ਕੇ ਕਵੇ ਤੇ ਸਹੀ ਮਹਾਰਾਜ ਜਿੱਦਾਂ ਦਾ ਵੀ ਹਾਂ ਆ ਤੀਰਾਂ ਹੀ ਆ, ਚੰਗਾ ਆ ਮਾੜਾ ਆ ਮੈਨੂੰ ਰੱਖ ਲਿਓ ਬਸ। ਮਹਾਰਾਜ ਸੱਚੇ ਪਾਤਸ਼ਾਹ ਨੂੰ, ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਭਾਈ ਲੱਦਾ ਜੀ ਕਹਿੰਦੇ, ਮਹਾਰਾਜ ਤੁਹਾਡੇ ਬੱਚੇ ਆ, ਜੇ ਕੋਈ ਕਰਮ ਐਸਾ ਆ ਗਿਆ ਭੁੱਲ ਗਏ ਹੁਣ ਇਹਨਾਂ ਨੂੰ ਬਖਸ਼ ਦਿਓ। ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਲੱਦਾ ਜੀ ਇਹਨਾਂ ਨੇ ਗੁਰੂ ਨਾਨਕ ਦੀ ਨਿੰਦਿਆ ਕੀਤੀ ਆ, ਜਿਹੜੀ ਰਸਨਾ ਨਾਲ ਨਿੰਦਿਆ ਕੀਤੀ ਉਸੇ ਰਸਨਾ ਨਾਲ ਗੁਰੂ ਨਾਨਕ ਦੀ ਸਿਫਤ ਕਰਨ, ਮਹਾਰਾਜ ਕਿਰਪਾ ਕਰਨਗੇ ਭਲੀ ਕਰਨਗੇ। ਫਿਰ ਭਾਈ ਸੱਤਾ ਜੀ ਤੇ ਬਲਵੰਡ ਜੀ ਨੇ ਇੱਕ ਵਾਰ ਉਚਾਰੀ, ਉਸ ਵਾਰ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਨਾ ਉਹ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜਾ ਜੋ ਖੀਵਦੈ, ਦੇਹ ਗੁਣਾ ਸਤ ਭੈਣ ਭਰਾਵ ਹੈ ਪਾ ਰੰਗਤ ਦਾਨ ਪੜੀਵਦੈ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਵਦੈ, ਲਹਿਣੇ ਧਰਿਓ ਛੱਤ ਸਿਰ ਕਰ ਸਿਫਤੀ ਅੰਮ੍ਰਿਤ ਪੀਵਦੈ, ਮਤ ਗੁਰ ਆਤਮ ਦੇਵ ਦੀ ਖੜਗ ਜੋਰ ਪ੍ਰਾਇ ਪ੍ਰਾਕੋਏ ਜੀਤ ਹੈ ਗੁਰ ਚੇਲੇ ਦੇ ਰਾਸ ਕੀ ਨਾਨਕ ਸਲਾਮਤ ਥੀਵਦੈ। ਇਹ ਮਹਾਰਾਜ ਦੀ ਸਿਫਤ ਕੀਤੀ, ਤੇ ਜਿਹਦਾ ਜਿਹਦਾ ਸਿਫਤ ਕਰਦੇ ਹੈ ਉਹਦਾ ਉਹਦਾ ਸਰੀਰ ਸਹੀ ਹੋਈ ਜਾਂਦਾ, ਕੋੜ ਹਟੀ ਜਾਂਦਾ ਹੈ। ਪਿਆਰ ਦੇ ਵਿੱਚ ਗਾਇਆ

ਸੱਚੇ ਪਾਤਸ਼ਾਹ ਜੀ ਨੇ ਭਾਈ ਸੱਤੇ ਤੇ ਬਲਵੰਡ ਨੂੰ ਬਖਸ਼ਿਆ, ਉਹਨਾਂ ਦੀ ਉਚਾਰਨ ਕੀਤੀ ਹੋਈ ਵਾਰ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਕੀਤਾ ਤੇ ਗੁਰੂ ਸਰੂਪ ਭਾਵ ਆਪਣੇ ਵਰਗੇ ਬਣਾ ਲਿਆ ਭਾਈ ਸੱਤਾ ਜੀ ਤੇ ਬਲਵੰਡ ਜੀ ਨੂੰ। ਸੋ ਗੁਰਮੁਖ ਪਿਆਰਿਓ, ਜਿਹੜਾ ਗੁਰੂ ਹੈ ਇਹ ਬਖਸ਼ਣਹਾਰਾ ਹੈ। ਗੁਰ ਜੈਸਾ ਨਾਹੀ ਕੋ ਦੇਵ, ਗੁਰੂ ਵਰਗਾ ਕੋਈ ਦੇਵਤਾ ਵੀ ਹੈ ਨਹੀਂ। ਮਹਾਰਾਜ ਕਹਿੰਦੇ ਜਿਸ ਮਸਤਕ ਭਾਗ ਸੋ ਲਾਗਾ ਸੇਵ, ਜਿਹਦੇ ਮੱਥੇ ਦੇ ਭਾਗ ਚੰਗੇ ਆ ਉਹ ਗੁਰੂ ਦੇ ਕੋਲ ਬਹਿੰਦਾ ਵਾ, ਉਹ ਗੁਰੂ ਦੀ ਸੇਵਾ ਕਰਦਾ, ਦੂਜਾ ਕਰ ਨਹੀਂ ਸਕਦਾ ਭਾਈ। ਸੋ ਐਸੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਿਹਨਾਂ ਦੀ ਗੋਦ ਵਿੱਚ ਆਪਾਂ ਜੁੜ ਕੇ ਬੈਠੇ ਹਾਂ। ਮਹਾਰਾਜ ਨੇ ਰਹਿਮਤ ਕੀਤੀ ਹੈ ਸਾਨੂੰ, ਤੁਹਾਨੂੰ ਸਾਰਿਆਂ ਨੂੰ ਸਮਾਂ ਬਖਸ਼ਿਸ਼ ਕੀਤਾ। ਧੰਨ ਗੁਰੂ ਕਲਗੀਧਰ ਮਹਾਰਾਜ ਦਾ ਕਰੋੜਾਂ ਵਾਰੀ ਧੰਨਵਾਦ ਸ਼ੁਕਰ ਸ਼ੁਕਰਾਨਾ ਹੈ। ਮਹਾਂਪੁਰਖ ਸ਼੍ਰੀਮਾਨ ਸੰਤ ਬਾਬਾ ਕੁਲਵੰਤ ਸਿੰਘ ਸਾਹਿਬ ਜੀ, ਸੰਤ ਬਾਬਾ ਰਾਮ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਰਹਿਮਤ ਕੀਤੀ ਆ, ਤਿੰਨ ਦਿਨ ਦੇ ਦੀਵਾਨ ਇਸ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਧਰਤੀ ਦੇ ਉੱਤੇ ਹਾਜ਼ਰੀ ਭਰਨ ਦਾ ਸੁਭਾਗ ਸਾਨੂੰ ਬਖਸ਼ਿਆ ਸੀ ਮਹਾਰਾਜ ਨੇ, ਉਹ ਸੇਵਾ ਲਈ ਹੈ। ਸਤਿਗੁਰੂ ਜੀ ਦਇਆ ਕਰਦੇ ਨੇ, ਤਕਰੀਬਨ ਹਰ ਸਾਲ ਹੀ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਕਰਕੇ ਆਈਦਾ ਵੀ ਮਹਾਰਾਜ ਕਿਰਪਾ ਕਰਿਓ। ਸਾਲ ਵਿੱਚ ਕੀ ਇੱਥੇ ਤੇ ਇੱਕ ਸਕਿੰਟ ਦਾ ਹੀ ਨਹੀਂ ਪਤਾ ਲੱਗਦਾ ਕਿੰਨੇ ਕੁ ਔਗਣ ਹੋ ਜਾਂਦੇ ਆ ਸਾਡੇ ਕੋਲੋਂ। ਮਹਾਰਾਜ ਕਿਰਪਾ ਕਰਿਓ, ਸਾਲ ਦੀਆਂ ਭੁੱਲਾਂ ਬਖਸ਼ਾਉਣ ਆ ਜਾਈਦਾ, ਅਤੇ ਤੁਸੀਂ ਐਡੇ ਵੱਡੇ ਦਾਤੇ ਹੋ ਸਾਡੀਆਂ ਭੁੱਲਾਂ ਬਖਸ਼ ਲੈਂਦੇ ਹੋ, ਅਤੇ ਅਸੀਂ ਕਿੱਦਾਂ ਤੁਹਾਨੂੰ ਭੁੱਲ ਜਾਈਏ। ਐਸੇ ਸਤਿਗੁਰ ਦੇ ਚਰਨਾਂ ਦੇ ਉੱਤੇ ਕਰੋੜਾਂ ਵਾਰੀ ਨਮਸਕਾਰ। ਆਪ ਬਰਾਬਰ ਗਈਆਂ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਪਿਆਰ ਵਿੱਚ ਬਹਿ ਕੇ ਸੁਣਿਆ। ਆ ਆਖਰੀ ਸ਼ਬਦ ਜਿਹੜਾ ਹੈ ਸਮਾਪਤੀ ਦਾ, ਇਹ ਯਤਨ ਕਰਿਓ ਸੁਣ ਕੇ ਜਾਇਓ, ਫਿਰ ਸੌਣਾ ਹੀ ਹੈ ਆਪਾਂ ਨੇ ਜਾ ਕੇ ਕਮਰਿਆਂ ਦੇ ਵਿੱਚ। ਮਹਾਰਾਜ ਕਿਰਪਾ ਕਰੇ ਸਾਡੀ ਤੁਹਾਡੀ ਸਭ ਦੀ ਹਾਜ਼ਰੀ ਪ੍ਰਵਾਨ ਕਰ। ਆਓ ਪਿਆਰ ਦੇ ਵਿੱਚ ਆਖਰੀ ਸ਼ਬਦ, ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ, ਪਿਆਰ ਦੇ ਵਿੱਚ ਪੜ੍ਹੀਏ ਜੀ। ਹਰ ਜਸ ਗਾਇਓ

ਹੋਈਆਂ ਬੇਅੰਤ ਭੁੱਲਾਂ ਦੀ ਮਾਫ਼ੀ ਇੱਕ ਵਾਰੀ ਫਿਰ ਕਲਗੀਧਰ ਪਾਤਸ਼ਾਹ ਜੀ ਦਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ੍ਰੀ ਮਾਨ ਸਿੰਘ ਬਾਬਾ ਕੁਲਵੰਤ ਸਿੰਘ ਜੀ ਬਾਬਾ ਰਾਮ ਸਿੰਘ ਜੀ ਦਾ ਤਹਿ ਦਿਲੋਂ ਧੰਨਵਾਦ ਜਿਹੜੇ ਬਹੁਤ ਪ੍ਰੇਮ ਬਖਸ਼ਦੇ ਹੈ ਇੱਥੋਂ ਦੇ ਸਾਰੇ ਸਿੰਘਾਂ ਦਾ ਧੰਨਵਾਦ ਜਿਹੜੇ ਪ੍ਰੇਮ ਨਾਲ ਸਤਿਗੁਰੂ ਜੀ ਨੇ ਭਰੇ ਪਏ ਆ ਆਪ ਰੱਬ ਵਰਗੀਆਂ ਸੰਗਤਾਂ ਦਾ ਧੰਨਵਾਦ ਹੋਈਆਂ ਭੁੱਲਾਂ ਦੀ ਮਾਫ਼ੀ ਬਖਸ਼ਦੇ ਹੋਏ ਸਤਿਗੁਰੂ ਕਲਗੀਧਰ ਮਹਾਰਾਜ ਦੇ ਚਰਨਾਂ 'ਚ ਸੀਸ ਝੁਕਾਓ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਚੜ੍ਹਦੀ ਕਲਾ ਰੱਖਣੀ ਜੀ ਮਹਾਰਾਜ।

ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸਹਿ ਭੰਗੁਰ ਪ੍ਰਸਾਦ ਆਸਾ ਮਹਿਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਮਹਿਲੇ ਪਹਿਲੇ ਕੇ ਲਿਖੇ ਟੁੰਡੇ ਇਸ ਰਾਜ ਕੀ

0: ਵੱਡੀ ਵਡੇ ਬੁੱਝੇ ਸੁਪਾ ਵੱਡੀ ਵਡੇ ਜਾ ਪੁੱਛਣਾ ਦਾਤ ਵੱਡੀ ਵਡੇ ਜਾ ਪਿਆ ਨਾਨਕ ਕਰਣਾ ਕਤਨੀ ਜਾਏ ਕਿੱਤਾ ਕਰਣਾ ਸਰਬ ਰਜਾਏ ਮਹਲਾ ਦੂਜਾ
1: ਇਹੋ ਜਗ ਸੱਚੈ ਕੀ ਹੈ

ਧਰਤੀ ਵਿਸਮਾਦ ਪਾਣੀ ਵਿਸਮਾਦ ਸਾਧ ਲਗੈ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਖੋਗ ਵਿਸਮਾਦ ਸਿਬਤ ਵਿਸਮਾਦ ਸਾਲਾ ਵਿਸਮਾਦ ਉਜੜ ਵਿਸਮਾਦ ਰਾ ਵਿਸਮਾਦ ਨੇੜੇ ਵਿਸਮਾਦ ਦੁਰਸਮਾਦ ਦੇ ਕਹਿ ਹਾਜ਼ਰ ਹਾਜ਼ੋ।

ਸੂਰਜ ਪੈ ਵਿੱਚ ਚੰਦ ਕੋ ਕਰੋੜ ਚਰਤਨ ਅੰਤ ਪੈ ਵਿੱਚ ਸਿੱਧ ਬੁੱਧ ਸੁਣਾਤ ਪੈ ਵਿੱਚ ਅਡਾਲੇ ਆਕਾਸ਼ ਪੈ ਵਿੱਚ ਜੋਤ ਮਹਾਬਲ ਸੂਰ ਪੈ

ਇਕ ਹੁੰਦਾ ਕਾਏ ਚ ਲੈ ਤਾ ਉਤਨਾ ਵਿਕਾਈ ਕਰ ਜਲ ਤਲ ਜੀਆਂ ਪੂਰੀਆਂ ਲੋਹਾ ਕਰ ਆਕਾਰ ਓਏ ਜੇ ਆਕੇ ਸੁਧੇ ਜਾਣੇ ਤਨਾ ਪੇ ਤੇਰੀ ਸਾਰ ਨਾਨਕ ਭਗਤਾ ਭੁਗਸ।

ਪਹਿਲਾ ਪਹਿਲਾ ਕੁੜ ਰਾਜਾ ਕੁੜ ਪ੍ਰਜਾ ਕੁੜ ਸਭ ਸੰਸਾਰ ਕੁੜ ਮੰਡਪ ਕੁੜ ਮਾੜੀ ਕੁੜ ਬੈਸਣ ਹਾਰ ਕੁੜ ਸੋਨਾ ਕੁੜ ਰੂਪਾ ਕੁੜ ਪਹਿਨਣ ਹਾਰ ਕੁੜ ਕਾਇਆ

ਆਸਕਰ ਜਾਇ ਨਿਰਾਸ ਕਿਤਾ ਫਲ ਫਿੱਕੇ ਫੁੱਲ ਬਕ ਬਕੇ ਕੰਮ ਨ ਆਵੇ ਪਤ ਮਿੱਟਤ ਨੀਵੀ ਨਾਨਕਾ ਗੁਣ ਚ ਗਿਆ ਤਤ ਸਭ ਕੋ ਨੀਵੇ ਆਪ ਕੋ ਪਰ ਕੋ ਨਿਵੇ ਨਾ ਕੋਏ ਧਰਤਾ ਰਾਜੂ ਤੋਲੀਏ ਨਿਵੇ ਸੁਗੌਰਾ ਹੋਏ।

ਦੇਖੇ ਕਿੱਦਾਂ ਆਪਣਾ ਅੰਦਰ ਕੱਚੀ ਪੱਕੀ ਸਾਰੀ ਹੈ ਜੋ ਆਇਆ ਸੋ ਚਲੀ ਸੀ ਸਭ ਕੋਈ ਆਈ ਵਾਰੀ ਹੈ ਜਿਸਕੇ ਜੀ ਪ੍ਰਣ ਹੈ ਕੋ ਸਹਮਨ ਵਿਸਾਰੀ ਹੈ।